ਸ਼ਾਈਂ ਦੇ ਮਿਲਣ ਦੀ ਸ਼ਿਕ ਹੈ। ਉਹ ਕਦੇ ਆਰਾਮ ਨਹੀਂ ਭਾਲਦੇ, ਚੈਨ ਨਹੀਂ ਭਾਲਦੇ, ਉਹਨਾਂ ਨੂੰ ਇੱਕੋ ਇੱਕ ਲਗਨ ਹੈ ਦਰਸ਼ਨਾਂ ਦੀ। ਹਰ ਵੇਲੇ ਲੋਚਨ ਭਰੀ ਲੇ ਉਹ ਸ਼ਾਸਕ, ਹਰ ਵੇਲੇ ਮਾਲਕ ਦੀ ਯਾਦ ਵਿੱਚ ਦੁਸ਼ਕਾਰੇ ਭਰ ਰਹੇ ਹਨ। ਸੇਜਲ ਨੇਤਰ ਹਨ ਪੰਥ ਨਿਹਾਰੇ ਕਾਮਨੀ, ਜਿਨ੍ਹਾਂ ਦੇ ਹੀਏ ਵਿੱਚ ਸਾਈਂ ਦੇ ਮਿਲਣ ਦੀ ਸ਼ਿਕ ਹੈ। ਉਹ ਸਦਾ ਅਰਦਾਸ ਕਰਦੇ ਹਨ, ਹੇ ਵਾਹਿਗੁਰੂ ਕਿਰਪਾ ਕਰ।

ਇਹ ਮਿਲਾਪ ਲਈ ਪੜਦਾ ਹਾਂ, ਕਿਰਪਾ ਕਰੋ ਇਹ ਪੜਦਾ ਹਟ ਜਾਏ। ਤਪ ਤਪ ਲੋਏ ਲੋਏ ਹਾਥ ਮਰੋਰੋ, ਬਾਵਲ ਹੋਈ ਸੋ ਸੋ ਲੋੜੋ, ਤੈ ਸੋ ਮਨ ਮੇ ਕੀਆ ਰੋਸ, ਮੁਝ ਔਗਣ ਸੇ ਨਾਹੀ ਦੋਸ, ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਸ਼ੇ ਪਛਤਾਨੀ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਖਿਆ ਆਪਣੇ ਪ੍ਰੀਤਮ ਕੇ ਹਉ ਬਿਰਹਾਂ ਜਾਲੀ। ਇਸ ਲਈ ਜਿਨ੍ਹਾਂ ਹਿਰਦਿਆਂ ਵਿੱਚ ਸਿੱਖ ਹੈ ਪਿਆਰੇ ਦੇ ਮਿਲਣ ਦੀ, ਉਹ ਸਦਾ ਹੀ ਅਕਾਲ ਪੁਰਖ ਵਾਹਿਗੁਰੂ ਦੇ ਮਾਰਗ ਤੇ ਖਲੋ ਕੇ ਉਹਦੀ ਉਡੀਕ ਕਰਦੇ ਹਨ। ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ। ਸਦਾ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਚੇਤੇ ਕਰਕੇ ਮੁੜ ਮੁੜ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ, ਮੁੜ ਮੁੜ ਸਿੱਖ ਦੇ ਨਾਲ ਅਰਦਾਸਾਂ ਕਰਦੇ ਹਨ, ਹੇ ਵਾਹਿਗੁਰੂ ਤੇਰਾ ਪਵਿੱਤਰ ਦੀਦਾਰ ਕਦੋਂ ਹੋਵੇ।

ਗਰੀਬ ਹਾਂ, ਸਾਸ ਗਰਾਸ ਭੁੱਲਣ ਹਾਰ ਹਾਂ। ਤੇਰੀਆਂ ਬਖਸ਼ਿਸ਼ਾਂ ਨੂੰ, ਤੇਰੀਆਂ ਰਹਿਮਤਾਂ ਨੂੰ ਅਸੀਂ ਭੁੱਲ ਜਾਂਦੇ ਹਾਂ। ਕਿਤਨੀਆਂ ਤੂੰ ਸਾਡੇ ਤੇ ਮਿਹਰਾਂ ਕੀਤੀਆਂ ਹਨ, ਜੇ ਤੇਰੇ ਉਪਕਾਰਾਂ ਨੂੰ ਚੇਤੇ ਕਰੀਏ ਤਾਂ ਜਿਤਨੇ ਸਰੀਰ ਦੇ ਰੋਮ ਹਨ, ਇਤਨੇ ਜਨਮ ਵੀ ਧਾਰ ਕੇ ਤੇਰਾ ਸ਼ੁਕਰਾਨਾ ਕਰੀਏ ਤਾਂ ਵੀ ਕਰ ਨਹੀਂ ਸਕਦੇ। ਇਹ ਨਿਰੰਕਾਰ, ਇਹ ਸਾਡੇ ਕਲਯੁਗੀ ਜੀਵਾਂ ਦਾ ਸੁਭਾਵ ਹੀ ਹੈ ਕਿ ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸੋ ਪ੍ਰੀਤ। ਜਿਹੜਾ ਹਰ ਵੇਲੇ ਹਿਰਦੇ ਵਿੱਚ ਵਸ ਰਿਹਾ, ਜਿਹਦੀ ਕਿਰਪਾ ਨਾਲ ਵੇਖ ਸਕਦੇ ਹਾਂ, ਸੁਣ ਸਕਦੇ ਹਾਂ, ਬੋਲ ਸਕਦੇ ਹਾਂ, ਚੱਲ ਸਕਦੇ ਹਾਂ, ਉਹ ਸਾਨੂੰ ਵਿਸਰ ਗਿਆ। ਜਿਹੜੇ ਦੁਨੀਆਂ ਦੇ ਪਦਾਰਥ ਇੱਕ ਦਿਨ ਦੁੱਖ ਰੂਪ ਹੋ ਜਾਣੇ ਹਨ, ਇੱਕ ਦਿਨ ਪਰਾਏ ਹੋ ਜਾਣੇ ਹਨ, ਉਹਨਾਂ ਨਾਲ ਅਸੀਂ ਪ੍ਰੀਤੀ ਪਾ ਲਈ ਹੈ। ਜਿਸ ਧਨ ਦੌਲਤ ਪਦਾਰਥਾਂ ਦੇ ਨਾਲ ਪ੍ਰੀਤੀ ਪਾਈ, ਫਿਰ ਹਜ਼ੂਰ ਕਹਿੰਦੇ ਹਨ ਤਿਆਗ ਚਲਤੀ ਮਹਾਂ ਚੰਚਲ ਦੋਖ ਕਰ ਕਰ ਜੋੜੀ। ਕਿਤਨੇ ਦੁੱਖਾਂ ਕਰਕੇ ਮਨੁੱਖ ਜੋੜਦਾ, ਕਣ ਕਣ ਕਰਕੇ ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ, ਤੇ ਨਾਲ ਕਿਹੜੀ ਵਸਤੂ ਗਈ? ਨਾਲ ਤਾਂ ਭਾਈ ਪਰਮੇਸ਼ਰ ਦਾ ਨਾਮ ਗਿਆ ਨਾ, ਕਿਉਂਕਿ ਹਜ਼ੂਰ ਦੀ ਬਾਣੀ ਕਹਿ ਰਹੀ ਹੈ ਕਿ ਇੱਕ ਛਿਨ ਦੇ ਵਿੱਚ ਇਹ ਸਭ ਕੁਛ ਪਰਾਇਆ ਹੋ ਜਾਂਦਾ। ਦੁਨੀਆਂ ਦੇ ਪਦਾਰਥਾਂ ਨੂੰ, ਮਾਇਆ ਨੂੰ ਚੰਚਲ ਕਰਕੇ ਦੱਸਿਆ, ਤਿਆਗ ਚਲਤੀ ਮਹਾ ਚੰਚਲ। ਜਦੋਂ ਪ੍ਰਾਣ ਪੰਖੇਰੂ ਉੱਡਦੇ ਹਨ ਤਾਂ ਇੱਕ ਛਿਨ ਵਿੱਚ ਸਭ ਕੁਛ ਪਰਾਇਆ ਹੋ ਜਾਂਦਾ। ਮਾਇਆ ਪਦਾਰਥ ਧਨ ਦੌਲਤ ਸਭ ਤਿਆਗ ਜਾਂਦੇ ਹਨ। हे निरंकार, हे सच्चे पातशाह, साडे कलयुगी जीवां दा सुभाव ही है कि संग सहाई सो आवे ना चीत, जो बैराई तां सो प्रीत। इसलिए कृपा कर, मेहर कर। आ धन गुरु अमरदास पातशाह जी साडे संसारी जीवां लई कर रहे हन अरदास। ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਗਤ ਜਲੰਦੇ ਨੂੰ ਠਾਰਨ ਲਈ ਕੀਤੀ ਅਰਦਾਸ, ਹੇ ਨਿਰੰਕਾਰ ਠੰਡ ਵਰਤਾਓ ਸੰਸਾਰ ਤੇ। ਵੇਖੋ ਜੀਵ ਕਿਵੇਂ ਦੁਖੀ ਹਨ, ਤੇ ਫਿਰ ਉਹਨਾਂ ਦੁਖੀ ਜੀਵਾਂ ਨੂੰ ਗੁਰੂ ਨਾਨਕ ਨੇ ਜਿਵੇਂ ਨਾਮ ਦਾ ਛੱਟਾ ਮਾਰ ਕੇ ਸੁਖ ਬਖਸ਼ਿਆ, ਗੁਰੂ ਅਮਰਦਾਸ ਪਾਤਸ਼ਾਹ ਵੀ ਇਹੀ ਅਰਦਾਸ ਕਰ ਰਹੇ ਹਨ ਔਰ ਸਾਨੂੰ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ। ਕਿਉਂਕਿ ਮਾਸਟਰ ਪਹਿਲਾਂ ਆਪ ਪਹਾੜੇ ਬੋਲਦਾ, ਫਿਰ ਪਿੱਛੇ ਬੱਚੇ ਬੋਲਦੇ ਹਨ। ਗੁਰੂ ਨੇ ਸਾਨੂੰ ਅਰਦਾਸ ਕਰਨ ਦੀ ਜਾਚ ਦੱਸੀ ਹੈ। ਵਹੀ ਕਰੋ ਅਰਦਾਸ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕਿ ਜਿੱਤ ਦੁਆਰੇ ਉਭਰੇ ਤਿੱਤੇ ਲਿਓ ਉਭਾ, ਸਾਰੇ ਦਰਗਾਹ ਕੇ ਤੇਰੀ ਦਰਗਾਹ ਪੁੱਜੇ ਹਾਂ। ਤੇ ਕਰੋ ਕਿਰਪਾ ਮਹਾਰਾਜ, ਹੁਣ ਆਪਣੇ ਚਰਨਾਂ ਨਾਲ ਜੋੜ ਲਓ, ਅਸੀਂ ਸਾਸ ਗਰਾਸ ਤੇਰੀ ਭਗਤੀ ਕਰਕੇ, ਤੇਰਾ ਸਿਮਰਨ ਕਰਕੇ ਆਪਣਾ ਲੋਕ ਵੀ ਤੇ ਆਪਣਾ ਪਰਲੋਕ ਵੀ ਸਵਾਰ ਸਕੀਏ। ਕਰ ਕਿਰਪਾ ਜਗਤ ਜਲੰਦਾ ਰੱਖ ਲੈ।

میں کوئی نہ ساتھ بن ساتھ نہ دسے جگ وچ کوئی رہو سنت ہو ٹور.

0: काऊ भी
1: सारे ही देश को देख रहे हो मत
2: अब उपदेश
0: अपना करें
2: आप
0: जावत जा।

Satya Sahib, Satya Sahib.

Amen.

ਵਾਲੀ ਮਾਂ ਕੁਝ ਦਿਨ ਅਵਰ ਨਾ ਜਾਣ ਨੂੰ ਪਾਰ ਬ੍ਰਹਮ ਬੇਅੰਤ ਬੇਅੰਤੀ ਬੇਵੇਚਿਆ ਗੁਣਿਆ ਗੋਸਾ ਜੋ ਸੇਵੈ ਤੁਰੀ ਜਨ ਨਾਨਕ ਤਨ ਕੁਰਬਾਨ।

ਸੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨਾਰ ਧਿਆਜੀ ਜਨ ਨਾਮ ਚ ਪਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਮ ਤੁਸੀਂ ਹਰ ਹਰੇ।

ਆਦ ਪੁਰਖ ਬ੍ਰਹਮ ਪ੍ਰਕਰਤਾ ਜੀ ਖੁਦ ਜੇ ਵੜਿਆ

ਗੁਰ ਆਪੇ ਸਿਰਜ ਸਭ ਕੋਈ ਜਨ ਨਾਨਕ ਮੰਗਾਵੇ ਤੱਤੇ ਦੇ ਜੀ ਜੋ ਸਭ ਸਹਿ ਕਾ ਜਾਣ ਹੋਈ ਪਾਸਾ ਮਹਲਾ ਚੌਥਾ ਕਿਉਂ ਕਰਤਾ ਸੱਚਿਆ ਰਾਮ ਦਾ ਸਾਈ ਜੋ ਤੋ ਭਾਵੇ ਸੋਈ ਜੋ ਤੂੰ ਦੇ ਸੋਈ ਹਾਂ ਪਾਈ ਰਹਾ।

ਸਹਿਜੇ ਨਾਮ ਸਮਾਇਆ ਤੂੰ ਆਪੇ ਤਖਤਾ ਤੇਰਾ ਕੀਆ ਸਭ ਹੋਏ ਬੁੱਧ ਦਿਨ ਦੂਜਾ ਔਰ ਨਾ ਕੋਏ ਤੂੰ ਕਰ ਕਰ ਵੇਖਣ ਸੋਏ ਜਨ ਨਾਨਕ ਗੁਰਮੁਖ ਪਰਟ ਹੋਏ ਆਸਾ

ਮੂਡ ਮਾਣਾ ਹਰ ਬਿਸਰਤ ਤੇਰੇ ਗੁਰੂ ਜਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿੰਕੀ ਸ਼ਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਜਹੋਰੀਆ ਗੋਬਿੰਦ ਮਿਲਣ ਜੀ ਇਹ ਤੇਰੀ ਬੜੀਆ ਅਮਰ ਕਾਜ ਤੇਰਾ ਕਦੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ

ਧੁਰਜੂ ਕਰਿਆ ਰੱਖਿਆ ਰਾਖ ਲਿਓ ਹੋਏ ਰੱਖ ਨਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਮਗੇ ਅੰਤ ਮਨੋ ਕੁੜੀ ਚਤਰ ਦਸ ਅੰਤ ਕਾਲ ਪਾਏ ਬ੍ਰਹਮਾ ਬਵਤਾਰਾ ਕਾਲ ਪਾਏ ਸਿਰਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਯਵਨ ਕਾਲ ਜੋਗੀ ਸ਼ਿਵਕੀਓ ਦੇਵ ਰਾਜ ਬ੍ਰਹਮਾ ਜੂਠੀਓ ਯਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰ ਯਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਚਨ ਉਪਜਾਇਓ ਆਦਿਓ ਤੇ ਕਹਿ ਉਤਾਰ ਸੋਈ ਗੁਰੂ ਸਮਝਿਓ ਹਮਾਰ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਛਤਰਨ ਗੋਪਲ ਨੂੰ ਵੱਧ ਕੀਓ ਘੱਟ ਘੱਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣਤ ਕੀਤੀ ਦੇ ਕੁੰਜਰ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਸੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੇ ਘੱਟ ਘੱਟ ਕੇ ਪਟ ਪਟ ਕੀ ਜਾਣੇ ਜਬ ਉਹ ਕਰਕੜਾ ਕਰਤਾਰ ਪ੍ਰਜਾ ਧਰਤ ਤਬ ਦੇ ਅਪਾਰ ਜਬ ਆ ਕਰਕੜ ਕਹੋ ਕਬੂ ਤੂੰ ਮੈਂ ਮਿਰਤ ਦੇ ਤਰ ਸਭੂ ਏਤੇ ਬਦਲ ਸੇ ਸਭ ਧਾਰ ਆਪ ਆਪਣੀ ਬੂਝ ਉਚਾਰ ਤੂੰ ਸਵੀ ਤੇ ਰਹਿਤੀ ਆਲਮ ਜਾਂਤ ਦੇ ਭੇਦ ਅੜ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲਾ ਅਨਾਦ ਅਸੰਭ ਤਾਕਾ ਮੂਲ ਉਚਾਰ ਭੇਤਾ ਜਾ ਕੋ ਭੇਲ ਨ ਪਾਉਕ ਦੇਤਾ

ਇੱਕ ਉਦਾਰ ਆਰਥਿਕ ਸੰਘਰੋ ਜੋ ਚ ਜਿਤੇ ਉਦਵਤ ਉਤਪਤ ਸਕਲ ਮਲੇਸ਼ ਕਰੋ ਰੰਗ ਘੱਟ ਜੇ ਅਸ ਭੋਲਿਆ ਤਵ ਸ਼ਰਨੀ ਪਾਰੇ ਤਿੰਨ ਕੇ ਦੁਸ਼ਟ ਦੁਖ ਹੋਏ ਮਾਰੇ ਪੁਰਖ ਜਵਨ ਪਲ ਪਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਵਟਾਰੇ ਜੋ ਕਲਕੋ ਇੱਕ ਬਾਰ ਧਿਆ ਹੈ ਤਾਂ ਕੇ ਕਾਲ ਨਿਤ ਮੈਂ ਐ ਰੱਜਾ ਹੋਏ ਤਾਂ ਇਹ ਸੰਤਾਲਾ

ਪਈ ਹੈ ਜੁਮ ਜੁਮ ਛੱਤਰਾਂ ਵਾਲੇ ਮਰੀ ਹੈ ਦੇਸ ਤੇ ਜਗ ਮੈਂ ਦੋ ਚੱਲੇ ਰਾਖ ਆਪ ਮੋਹੇ ਔਰ ਨਾ ਦਲੇ ਤੁਮ ਕਰੋ ਸਦਾ ਪ੍ਰਪਾਰਾ ਤੁਮ ਸਾਹਿਬ ਮੈਂ ਦਾਸਿਆਰਾ ਗਿਆਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਆਜ ਜਾ ਗਿਆਨ ਕਰ ਕਿਰਪਾ ਕਰੋ ਬੋਹੇ ਹਾਰ ਪਰਾ ਮੈਂ ਆਨ ਦੁਆਰ ਬੋਹੇ ਆਪਣਾ ਗਿਆਨ ਕਰੋ ਸਤਪਾਰਾ ਤੁਮ ਸਾਹਿਬ ਮੈਂ ਕਿੰਕਰ ਸਾਰਾ ਜਾ ਗਿਆਨ ਲੈ ਉਬਾਰੋ ਹਮਰੇ ਤਾਂ ਬੈਨ ਸੁਧਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਮੋਰ ਕਰੋ ਕਵਿਤਾ ਦੇ ਦਾਨਾ ਕ੍ਰਿਸ਼ਨ ਜਤਾ ਮਤ ਚਰਿੱਤਰ ਉਚਾਰੋ ਰੂਪ ਹੋਏ ਕਵਲਿਓ ਸੁਧਾਰੋ ਕਵਾ ਜਾ ਦੋਹਰ ਜੋ ਨਿਜ ਪ੍ਰਭੋ ਸੁਣਦਾ ਸੋ ਕਹਿਓ ਜਗ ਮਾਏ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਏ ਦੋਹਰਾ ਹਰ ਹਰਚਨ ਦੋਏ ਏਕ ਹੈ ਦਿਲ ਚਾਰ ਕਸ਼ਨਾਏ ਜਲ ਤੇ ਉਪਜ ਤਰੰਗ ਜਲ ਹੀ ਦਿਖੇ ਸਮਾਏ ਦੋਹਰਾ ਜਲ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਨੂੰ ਕਹਿ ਸੁਣਾਏ ਕਵਾ ਜਾ ਦੋਹਰਾ ਛਾੜ ਭਇਓ ਮੈਂ ਜੋੜ ਕਰ ਬਚਨ ਕਾ ਸਿਰਨ ਆਏ ਪੰਥ ਚਲਾ ਤਲ ਜੰਤ ਜਬ ਤੁਮ ਕਰੋ ਸਹਾਏ ਤਲ ਤੇ ਕੋ ਆਂਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਪੁਰਾਣ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਖ ਸਵੈ ਬਹੁ ਭੇਦ ਕਹੇ ਅਮੇਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮ ਰਹੀ ਕਰ

ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਸੇ ਪੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪੜੀਆਂ ਸ਼ਬਦ ਗਾਵਣੇ ਆਈਆਂ

ਰੱਖੇ ਰੱਖਣਾ।

ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ।

வாயுகுருவின்

ਜਿਨ੍ਹਾਂ ਨੂੰ ਆਸ ਲੱਗੇ ਦਰਸ਼ਨ ਦੀ। ਆਸ ਲੱਗ ਗਈ ਤੇ ਇਹ ਪੰਕਤੀਆਂ ਉਚਾਰਨ ਕੀਤੀਆਂ ਖਾਲਸਾ ਭਾਈ ਦਵਿੰਦਰ ਸਿੰਘ ਜੀ ਸੋਢੀ ਉਹਨਾਂ ਪੰਕਤੀਆਂ ਨੂੰ ਦੁਹਰਾਰੇ ਹਨ। ਕਾਗਾਂ ਕਰੰਗ ਟੰਡੋਲਿਆ ਸਗਲਾ ਖਾਇਓ ਮਾਸ, ਇਹ ਦੋਏ ਨੈਣਾ ਮਤ ਸੋਹੋ ਫਿਰ ਦੇਖਣ ਕੀ ਆਸ। ਇਹ ਕਾਹੋਂ ਮੇਰਾ ਸਰੀਰ ਪਾਵੇ ਖਾਣਾ ਪਰ ਮੇਰੇ ਨੈਣਾ ਨੂੰ ਮਤ ਸੋਹੋ ਕਿਉਂਕਿ ਇਹਨਾਂ ਨੈਣਾ ਤੇ ਮੈਨੂੰ ਆਸ ਲੱਗੀ।

ਜਿਨ੍ਹਾਂ ਨੂੰ ਦਰਸ਼ਨ ਨਾ ਦਿੱਤਾ। ਮਨ ਵਿੱਚ ਵੈਰਾਗ, ਬੇੜੀ ਚਲਾਉਣ ਵਾਲਾ ਮੱਲਾ, ਪਰ ਅੱਜ ਬੇੜੀ ਵਿੱਚ ਬੈਠਾ, ਕੱਪੜਾ ਚੁੱਕੇ ਹੈ, ਬੇੜੀ ਸਾਫ ਕਰਦਾ। ਬੇੜੀ ਸਾਫ ਕਰਦਿਆਂ ਕਰਦਿਆਂ ਹੀ ਮਨ ਵਿੱਚ ਦਰਸ਼ਨਾਂ ਦੀ ਤਾਂਘ ਪੈਦਾ ਹੁੰਦੀ, ਮਨ ਵਿੱਚ ਵੈਰਾਗ ਉਤਪੜ ਆਉਂਦਾ ਕਿ ਮੈਂ ਸੁਣਿਆ ਕਿ ਜਿਹੜਾ ਯਾਦ ਕਰਦਾ ਉਹਨਾਂ ਨੂੰ ਦੀਦਾਰ ਦਿੰਦਾ, ਜਿਹੜਾ ਆਸ ਲਾਉਂਦਾ ਕਦੇ ਨਿਰਾਸ਼ਾ ਨਹੀਂ ਜਾਂਦਾ। ਜੇ ਸੱਚਮੁੱਚ ਐ ਸਾਹਿਬ ਕਲਗੀਧਰ ਪਾਤਸ਼ਾਹ, ਤੂੰ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰ ਹੈ, ਤੇ ਫਿਰ ਅੱਜ ਕਿਰਪਾ ਕਰ ਇਸ ਗਰੀਬ ਦੀ ਬੇੜੀ ਵਿੱਚ ਮੁਬਾਰਕ ਚਰਨ ਪਾ। ਬੇੜੀ ਚਲਾਉਣ ਵਾਲਾ ਮੱਲਾ ਪਿਆਰ ਜਾ, ਦਰਸ਼ਨਾਂ ਦੀ ਤਾਂਗ ਪੈਦਾ ਹੋ ਗਈ, ਨੇਤਰਾਂ ਚੋਂ ਜਲ ਵਹਿੰਦਾ, ਪਰ ਨਾਲ ਦੇ ਬੇੜੀਆਂ ਵਾਲਿਆਂ ਨੇ ਤੱਕਿਆ, ਆਵਾਜ਼ ਦਿੱਤੀ ਉਹ ਸੈਦਿਆ ਕੀ ਹੋ ਗਈ, ਜਦੋਂ ਦਾ ਆਇਆ ਰੋਈ ਜਾਂਦਾ, ਅੱਜ ਕੀ ਗੱਲ ਹੈ? ਕਹਿਣ ਲੱਗਾ ਅੱਜ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਉਣਾ ਹੈ, ਮੇਰੀ ਬੇੜੀ ਵਿੱਚ ਮੁਬਾਰਕ ਚਰਨ ਪਾਉਣੇ ਹਨ, ਤੇ ਨਾਲ ਦੇ ਬੇੜੀਆਂ ਵਾਲਿਆਂ ਨੇ ਉਹ ਲਾਂਭਾ ਦੇ ਦਿੱਤਾ। ਉਹ ਸੈਦਿਆ ਆਪਣੀ ਬੇੜੀ ਵੱਲ ਤੱਕਿਆ, ਟੁੱਟੀ ਹੋਈ ਤਾਂ ਤੇਰੀ ਬੇੜੀ। ਸਾਹਿਬ ਕਲਗੀਧਰ ਪਾਤਸ਼ਾਹ ਕਿਤੇ ਦਰਿਆ ਦੇ ਕੰਢੇ ਤੇ ਆਉਣ, ਆ ਸਾਡੀਆਂ ਏਡੀਆਂ ਸੋਹਣੀਆਂ ਬੇੜੀਆਂ ਛੱਡ ਕੇ ਤੇਰੀ ਬੇੜੀ ਵਿੱਚ ਬਹਿਣ, ਬੇੜੀ ਵੱਲ ਤੱਕੇ ਹੀ। ਪਰ ਸੈਦਾ ਪਿਆਰ ਕਰਨਾ ਜਾਣਦਾ ਹੈ, ਇਤਨਾ ਭੋਲਾ, ਮਨ ਵਿੱਚ ਵੱਜੀ ਸੱਟ ਤੇ ਕਹਿਣ ਲੱਗਾ ਮਨਾ, ਚੱਲ ਤੂੰ ਆਪਣੀ ਬੇੜੀ ਇਹਨਾਂ ਬੇੜੀਆਂ ਤੋਂ ਦੂਰ ਲੈ ਜਾ, ਕਿਤੇ ਸਤਿਗੁਰੂ ਆਉਣ, ਆ ਤੇਰੀ ਬੇੜੀ ਛੱਡ ਕੇ ਕਿਤੇ ਇਹਨਾਂ ਬੇੜੀਆਂ ਵਿੱਚ ਹੀ ਨਾ ਜਾ ਬਹਿਣ, ਤੂੰ ਆਪਣੀ ਬੇੜੀ ਦੂਰ ਲੈ। ਪਰ ਇਤਨਾ ਨਹੀਂ ਜਾਣਦਾ ਉਹ ਸੈਦਿਆ, ਉਹ ਗੁਰੂ ਟੁੱਟੀਆਂ ਬੇੜੀਆਂ ਨਹੀਂ ਤੱਕਦਾ, ਉਹ ਤੇ ਸਾਬਤ ਹਿਰਦਾ ਤੱਕਦਾ, ਹਿਰਦਾ ਸਾਬਤ ਹੋਵੇ, ਹਿਰਦਾ ਨਾ ਟੁੱਟਾ ਹੋਵੇ, ਜੁੱਤੀ ਭਾਵੇਂ ਟੁੱਟੀ ਹੋਵੇ, ਕੱਪੜੇ ਫਟੇ ਹੋਵੇ, ਪਿਆਰ ਦਾ ਭੁੱਖਾ ਹੈ ਨਾ, ਗੋਬਿੰਦ ਪਾਓ ਭਗਤ ਦਾ ਭੁੱਖਾ, ਕੋਈ ਪਿਆਰ ਕਰੇ ਤਾਂ ਸਹੀ, ਕੋਈ ਪਿਆਰ ਨਾਲ ਯਾਦ ਤਾਂ ਕਰੇ। ਪਰ ਸੈਦੇ ਨੇ ਚੱਪੂ ਮਾਰਿਆ, ਆਪਣੀ ਬੇੜੀ ਦੂਰ ਲੈ ਗਈ, ਹੁਣ ਬੇੜੀ ਵਿੱਚ ਬੈਠਾ ਯਾਦ ਕਰਦਾ, ਯਾਦ ਕਰਦਾ ਕਰਦਾ ਅੱਜ ਇੱਕਦਮ ਬੇੜੀ ਵਿੱਚ ਡਿੱਗ ਪਿਆ। ਜਦੋਂ ਬੇੜੀ ਵਿੱਚ ਡਿੱਗਿਆ ਤੇ ਅਨੰਦਪੁਰ ਸਾਹਿਬ ਦੀ ਧਰਤੀ, ਗੁਰੂ ਕਲਗੀਧਰ ਪਾਤਸ਼ਾਹ ਦਾ ਸਿੰਘਾਸਣ ਹਿਲਿਆ, ਸਤਿਗੁਰਾਂ ਨੇ ਆਵਾਜ਼ ਦਿੱਤੀ, ਉਹ ਭਾਈ ਦਇਆ ਸਿੰਘ ਸਾਡਾ ਘੋੜਾ ਲਿਆ, ਛੇਤੀ ਸਿੱਖ ਯਾਦ ਕਰੇ। ਪਾਤਸ਼ਾਹ ਇਸ ਵਕਤ ਤਾਂ ਪੰਛੀ ਵੀ ਆਪਣੇ ਆਲੜਿਆਂ ਵਿੱਚ ਬੈਠੇ, ਆ ਵਕਤ ਬਾਹਰ ਜਾਣ ਦਾ ਵਕਤ ਨਹੀਂ, ਇਹ ਵਕਤ ਤੇ ਆਰਾਮ ਕਰਨ ਦਾ ਵਕਤ ਹੈ। ਸਾਹਿਬ ਕਹਿਣ ਲੱਗੇ ਉਹ ਭਾਈ ਦਇਆ ਸਿੰਘ, ਉਹ ਸਿੱਖ ਯਾਦ ਕਰ ਰਿਹਾ ਹੋਵੇ ਤੇ ਗੁਰੂ ਆਰਾਮ ਕਰ ਰਿਹਾ ਹੋਵੇ, ਘੋੜਾ ਲਿਆ ਭਾਈ ਦਇਆ ਸਿੰਘ ਜੀ, ਘੋੜਾ ਲਿਆ ਇਹ ਸਤਿਗੁਰੂ ਘੋੜੇ ਤੇ ਸਵਾਰ ਹੋਏ ਤੇ ਅੱਜ ਕਿੱਥੇ? ਉਸ ਨਦੀ ਦੇ ਕਿਨਾਰੇ ਤੇ ਜਿੱਥੇ ਸੈਦਾ ਯਾਦ ਕਰ ਰਿਹਾ। ਭਾਈ ਦਇਆ ਸਿੰਘ ਦੇ ਨਾਲ ਦੇ ਸਿੱਖ ਵੀ ਜਦੋਂ ਉਸ ਦਰਿਆ ਦੇ ਕੰਢੇ ਤੇ ਆਏ ਤੇ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ, ਆਓ ਬੇੜੀਆਂ ਖਲੋਤੀਆਂ, ਉਹਨਾਂ ਬੇੜੀਆਂ ਵਿੱਚ ਬਹਿ ਕੇ ਦਰਿਆ ਪਰ। ਹੁਣ ਸੈਦਾ ਬੇੜੀ ਵਿੱਚ ਹੋਵੇ ਤੇ ਬੇੜੀ ਕੰਢੇ ਲਾਵੇ, ਸੈਦੇ ਦਾ ਤਾਂ ਸਰੀਰ ਬੇੜੀ ਵਿੱਚ ਹੈ ਪਰ ਸੈਦਾ ਬੇੜੀ ਵਿੱਚ ਨਹੀਂ। ਦੂਸਰੀ ਆਵਾਜ਼ ਦਿੱਤੀ ਉਹ ਸੈਦਿਆ, ਉਹ ਨਾਲੇ ਯਾਦ ਕਰਦਾ, ਹੁਣ ਦਰਿਆ ਦੇ ਕੰਢੇ ਤੇ ਖਲੋ ਕੇ ਆਵਾਜ਼ ਦਿੰਦੇ ਆ, ਆਵਾਜ਼ ਵੀ ਨਹੀਂ ਸੁਣਦਾ, ਬੇੜੀ ਕੰਢੇ ਲਾ, ਤੇਰੀ ਬੇੜੀ ਵਿੱਚ ਬਹਿ ਕੇ ਦਰਿਆ ਪਾਰ ਕਰਾਂਗਾ, ਕੋਈ ਪਤਾ ਨਹੀਂ। ਬਸ ਇਸੇ ਨੂੰ ਪਿਆਰ ਕਹਿੰਦੀ ਹੈ।

ਜਦੋਂ ਦਰਸ਼ਨ ਕਰਨ ਵਾਲਾ ਤੜਫ ਰਿਹਾ ਸੀ, ਦੀਦਾਰ ਕਰਨ ਵਾਲਾ ਤੜਫ ਰਿਹਾ ਸੀ, ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ, ਨੇਤਰਾਂ ਚੋਂ ਜਲ ਵਹਿ ਰਿਹਾ ਸੀ, ਤੇ ਦਰਸ਼ਨ ਕਰਨ ਵਾਲਾ ਦਰਸ਼ਨਾਂ ਦੀ ਤਾਂਗ ਵਿਚ ਸ਼ਬਦ ਪੜਦਾ ਸੀ, ਤੇ ਉਦੋਂ ਦਰਸ਼ਨ ਦੇਣ ਵਾਲਾ ਆਨੰਦਪੁਰ ਸਾਹਿਬ ਬੈਠਾ ਸੀ, ਤੇ ਹੁਣ ਜਦੋਂ ਦਰਸ਼ਨ ਦੇਣ ਵਾਲਾ ਦਰਿਆ ਦੇ ਕੰਢੇ ਤੇ ਆ ਗਿਆ, ਤੇ ਹੁਣ ਦਰਸ਼ਨ ਕਰਨ ਵਾਲਾ ਆਨੰਦਪੁਰ ਸਾਹਿਬ ਪਹੁੰਚ ਗਿਆ। ਉਹ ਆਨੰਦਪੁਰ ਸਾਹਿਬ ਸਤਿਗੁਰਾਂ ਦੇ ਦਰਬਾਰ ਵਿਚ, ਸਰੀਰ ਤਾਂ ਬੇੜੀ ਵਿਚ ਹੈ, ਪਰ ਅੱਜ ਸੁਰਤ ਪਹੁੰਚ ਗਈ ਆਨੰਦਪੁਰ ਸਾਹਿਬ, ਸਤਿਗੁਰਾਂ ਦੇ ਦਰਬਾਰ ਦੀ ਸੇਵਾ ਕਰ ਰਹੇ ਹੈ। ਸਤਿਗੁਰਾਂ ਨੇ ਤੀਸਰੀ ਆਵਾਜ਼ ਦਿੱਤੀ, ਉਹ ਸਹਿਬਿਆ ਚੰਗਾ ਪਿਆਰ ਕਰਦਾ, ਚੰਗਾ ਯਾਦ ਕਰਦਾ, ਹੁਣ ਬੇੜੀ ਕੰਢੇ ਵੀ ਨਹੀਂ ਲਾਉਂਦਾ। ਤੇ ਜਦੋਂ ਸਤਿਗੁਰਾਂ ਨੇ ਦਿਵਦਰੀ

ਪੀਰ ਵਹੇ ਵਹਿ ਚੱਲੇ ਜੀ। ਅੱਜ ਸਤਿਗੁਰਾਂ ਨੇ ਪ੍ਰੀਤ ਨੂੰ ਤੋੜਿਆ, ਜਦੋਂ ਸਹਿਬੇ ਨੇ ਅੱਖਾਂ ਖੋਲੀਆਂ ਕੀ ਤੱਕਿਆ, ਜਿਸ ਗੁਰੂ ਨੂੰ ਯਾਦ ਕਰਦਾ ਸੀ ਸਤਿਗੁਰੂ ਸਾਹਮਣੇ ਖਲੋਤੇ, ਤੇ ਦੂਰੋਂ ਹੀ ਉੱਚੀ ਉੱਚੀ ਕਹਿਣ ਲੱਗਾ, ਸਤਿਗੁਰੂ ਮੈਂ ਸੁਣਿਆ ਸੀ ਤੂੰ ਗਰੀਬ ਨਿਵਾਜ ਹੈ, ਤੂੰ ਨਿਮਾਣਿਆਂ ਨੂੰ ਮਾਣ ਦਿੰਦਾ, ਜਿਹੜੇ ਤੈਨੂੰ ਯਾਦ ਕਰਦਿਆਂ ਨੂੰ ਉਹਨਾਂ ਨੂੰ ਦੀਦਾਰ ਦਿੰਦਾ, ਪਰ ਅੱਜ ਜਾਣਿਆ ਤੂੰ ਸੱਚਮੁੱਚ ਹੀ ਗਰੀਬ ਨਿਵਾਜ ਹੈ, ਤੂੰ ਸੱਚਮੁੱਚ ਹੀ ਨਿਮਾਣਿਆਂ ਨੂੰ ਮਾਣ ਦਿੰਦਾ, ਜਿਹੜੇ ਤੈਨੂੰ ਯਾਦ ਕਰਦਿਆਂ ਤੂੰ ਉਹਨਾਂ ਨੂੰ ਦੀਦਾਰ ਦਿੰਦਾ। ਸਤਿਗੁਰਾਂ ਦੇ ਦੀਦਾਰ ਕੀਤੇ, ਅੱਜ ਬੇੜੀ ਵਿੱਚ ਸਤਿਗੁਰਾਂ ਨੇ ਚਰਨ ਪਾਏ, ਬੇੜੀ ਦੂਸਰੇ ਕੰਢੇ ਲੈ ਗਿਆ, ਤੇ ਜਦੋਂ ਸਤਿਗੁਰੂ ਦੂਸਰੇ ਕੰਢੇ ਜਾ ਖਲੋਤੇ, ਭਾਈ ਦਇਆ ਸਿੰਘ ਨਾਲ ਦੇ ਸਿੱਖ ਆ ਗਏ, ਤੇ ਅੱਜ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ, ਦਇਆ ਸਿੰਘ ਇਸ ਗੁਰੂ ਨੂੰ, ਇਸ ਗੁਰੂ ਪਿਆਰੇ ਨੂੰ ਕੁਝ ਕੁ ਮੋਹਰਾਂ ਦੇ। ਗਰੀਬ ਸਿੱਖ ਹੈ, ਮਜ਼ਦੂਰੀ ਕਰਦਾ, ਸਾਰਾ ਦਿਨ ਮਿਹਨਤ ਕਰਦਾ, ਅੱਜ ਸਾਡੇ ਪਿਆਰ ਕਰਕੇ ਇਸ ਨੇ ਮਿਹਨਤ ਵੀ ਨਹੀਂ ਕੀਤੀ, ਕੁਝ ਮੋਹਰਾਂ ਦੇ। ਭਾਈ ਦਇਆ ਸਿੰਘ ਨੇ ਜੇਬ ਵਿੱਚੋਂ ਮੋਹਰਾਂ ਕੱਢੀਆਂ, ਤੇ ਜਦੋਂ ਸਹਿਦੇ ਨੂੰ ਮੋਹਰਾਂ ਦੇਣ ਲੱਗਾ, ਤੇ ਸਹਿਦਾ ਭੁੱਬਾਂ ਮਾਰ ਕੇ ਰੋ ਪਿਆ ਤੇ ਕਹਿਣ ਲੱਗਾ, ਉਹ ਪਾਤਸ਼ਾਹ, ਉਹ ਮੈਨੂੰ ਮੋਹਰਾਂ ਨਹੀਂ ਚਾਹੀਦੀਆਂ, ਮੈਨੂੰ ਧਨ ਨਹੀਂ ਚਾਹੀਦਾ, ਦੁਨੀਆਂ ਦੇ ਲੋਕ ਆਉਂਦੇ ਹਨ, ਮੈਂ ਉਹਨਾਂ ਨੂੰ ਵੀ ਦਰਿਆ ਪਾਰ ਕਰਾਉਂਦਾ ਹਾਂ, ਮੋਹਰਾਂ ਦੇ ਜਾਂਦੇ ਹਨ, ਧਨ ਦੇ ਜਾਂਦੇ ਹਨ, ਅੱਜ ਤੁਸੀਂ ਆਏ ਹੋ, ਤੁਹਾਨੂੰ ਵੀ ਦਰਿਆ ਪਾਰ ਕਰਾਇਆ, ਤੁਸੀਂ ਮੋਹਰਾਂ ਦੇ ਗਏ, ਤੇ ਦੁਨੀਆਦਾਰਾਂ ਵਿੱਚ ਤੁਹਾਡੇ ਵਿੱਚ ਫਰਕ ਕਿਹੜਾ ਹੋਇਆ, ਮੈਨੂੰ ਧਨ ਨਹੀਂ ਚਾਹੀਦਾ, ਮੈਨੂੰ ਮੋਹਰਾਂ ਨਹੀਂ ਚਾਹੀਦੀਆਂ। ਤੇ ਸਾਹਿਬ ਅੱਜ ਪਿਆਰ ਦੇ ਵਿੱਚ ਵੱਸ ਹੋ ਕੇ ਕਹਿਣ ਲੱਗੇ, ਸਾਹਿਬ ਆ ਫਿਰ ਕੀ ਚਾਹੀਦਾ, ਮੰਗ ਕੀ ਮੰਗਦਾ, ਅੱਜ ਜੋ ਤੂੰ ਮੰਗੇ ਤੇਰੀ ਝੋਲੀ ਵਿੱਚ ਉਹ ਦਾਤ ਪਾ ਦੇਵਾਂ। ਤੇ ਸਾਹਿਬ ਨੇ ਗੱਲ ਵਿੱਚ ਪਾਇਆ ਪੱਲਾ, ਨੇਤਰਾਂ ਚੋਂ ਜਲ ਵਹਿੰਦਾ ਤੇ ਹੱਥ ਜੋੜੇ ਤੇ ਕਹਿੰਦਾ, ਮੋਹਰਾਂ ਦੇਖ ਕੇ ਗਲੋ ਨਾ ਲਾ ਮੈਨੂੰ, ਕਿਤੇ ਸ਼ਕਲ ਨਾ ਮੇਰੀ ਵਿਸਾਰ ਛੱਡੀ, ਅੱਜ ਤੁਸੀਂ ਆਏ ਤੇ ਮੈਂ ਪਾਰ ਕੀਤਾ, ਕੱਲ ਨੂੰ ਮੈਂ ਆਵਾਂ ਮੈਨੂੰ ਕਾਰ ਛੱਡੀ, ਬਸ ਹੋਰ ਕੁਝ ਨਹੀਂ ਤੇਰੇ ਕੋਲੋਂ ਮੰਗਣਾ, ਅੱਜ ਤੁਸੀਂ ਆਇਓ ਮੈਂ ਤੁਹਾਨੂੰ ਦਰਿਆ ਤੋਂ ਪਾਰ ਕੀਤਾ, ਤੇ ਕੱਲ ਨੂੰ ਮੈਂ ਸੰਸਾਰ ਛੱਡ ਕੇ ਆਵਾਂ, ਮੈਨੂੰ ਭਵ ਸਾਗਰ ਤੋਂ ਪਾਰ ਕਰ ਦੇ, ਹੋਰ ਕੁਝ ਨਹੀਂ ਉਹ ਮੰਗਣਾ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਗਲਵੱਕੜੀ ਵਿੱਚ ਲਿਆ ਤੇ ਘੁੱਟ ਕੇ ਕੀਤਾ ਪਿਆਰ, ਅੱਜ ਸਤਿਗੁਰੂ ਬਖਸ਼ਿਸ਼ ਕਰਦੇ ਕਰਦੇ ਅੱਜ ਮੁਸਕਰਾਉਂਦੇ ਹੋਏ ਅੱਜ ਸਹਿਦੇ ਨੂੰ ਵਰ ਦਿੱਤਾ, ਤੇ ਸਾਹਿਬਾਂ ਨੇ ਵੀ ਕਿਹਾ, ਉਹ ਸਹਿਦਿਆ ਤੇਰੀਆਂ ਗੱਲਾਂ ਬੜੀਆਂ ਪਿਆਰੀਆਂ ਨੇ, ਅੱਜ ਅਸੀਂ ਆਏ ਤੇ ਤੂੰ ਪਾਰ ਕੀਤਾ, ਜਾਂ 21 ਕੁਲਾਂ ਤੇਰੀਆਂ ਸਾਰੀਆਂ, ਜਾਂ ਸਹਿਦਿਆ ਤੈਨੂੰ ਇਕੱਲੇ ਨੂੰ ਨਹੀਂ, ਤੇਰੀਆਂ 21 ਕੁਲਾਂ ਦਾ ਉਧਾਰ ਕਰ ਦਿੰਦੀ ਹੈ। ਆਓ ਬਾਈ, ਘਰ ਵਿੱਚ ਇੱਕ ਗੁਰਮੁਖ ਹੋ ਜਾਵੇ, 21 ਕੁਲਾਂ ਦਾ ਵੀ ਉਧਾਰ ਕਰ ਦਿੰਦਾ, ਘਰ ਵਿੱਚ ਇਹੋ ਜਿਹੇ ਪਿਆਰ ਕਰਨ ਵਾਲਾ ਕਿਤੇ ਪੈਦਾ ਹੋ ਜਾਵੇ, ਦਰਸ਼ਨਾਂ ਦੀ ਤਾਂਘ ਹਰ ਵਕਤ ਮਨ ਵਿੱਚ ਵੈਰਾਗ ਜੀ ਦੇ ਹੋਵੇ, 21 ਕੁਲਾਂ ਦਾ ਉਧਾਰ ਕਰ ਲੈਂਦਾ। ਆਓ ਬਾਈ, ਸਹਿਦੇ ਵਰਗਾ

ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਰਸੀਆ। ਹੁਣ ਕੀਰਤਨ ਦੁਆਰਾ ਸੇਵਾ ਕਰਨਗੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਬਾਬਾ ਬੋੜ ਜੀ ਵੀ ਆਖਦੇ ਹਾਂ, ਕਿਉਂਕਿ ਜਿਹੜੇ ਪਿੰਡਾਂ ਤੋਂ ਆਏ ਵੀਰ ਨੇ ਉਹਨਾਂ ਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਇੱਕ ਬਹੁਤ ਪੁਰਾਣਾ ਬੋੜ ਹੁੰਦਾ ਹੈ, ਜਿਸ ਦੀ ਛਾਂ ਹੇਠਾਂ ਬਹੁਤ ਸਾਰੇ ਬਜ਼ੁਰਗ ਬੈਠੇ ਹੁੰਦੇ ਨੇ। ਅਤੇ ਇਸੇ ਤਰ੍ਹਾਂ ਕੀਰਤਨ ਜਗਤ ਦੇ ਵਿੱਚ ਇਹ ਬਹੁਤ ਪੁਰਾਣੇ ਕੀਰਤਨੀਆਂ ਨੇ।

ਉਸ ਨਦੀ ਦੇ ਠੰਡੇ ਪਾਣੀ ਵਿਚ ਖੜੇ ਹੋ ਕੇ ਤਪ ਕਰਦੇ ਪਏ ਹਨ। ਤਪ ਕਰਦਿਆਂ ਕਰਦਿਆਂ ਸਰੀਰ ਵੀ ਕਮਜ਼ੋਰ ਹੋ ਚੁੱਕਾ ਹੈ। ਸੂਰਜ ਚੜ ਆਇਆ। ਪਿਤਾ ਮਹਿਤਾ ਕਾਲੂ ਜੀ,

ਜਿਹੜੇ ਸੰਨਿਆਸੀ ਦੇ ਰੂਪ ਵਿੱਚ ਹਨ, ਹੱਥ ਜੋੜੇ ਹੋਏ ਨੇ, ਉਸ ਦਿਵ ਮੂਰਤੀ ਨੂੰ ਕਹਿਣ ਲੱਗੇ, ਐ ਦਿਵ ਮੂਰਤੀ, ਅਗਰ ਮੇਰਾ ਤਪ ਪ੍ਰਵਾਨ ਹੋ ਗਿਆ ਫਿਰ ਮੈਨੂੰ ਇਹ ਵਰ ਦਿਓ

ਮਹਿਤਾ ਕਾਲੂ ਸੰਨਿਆਸੀ ਦੇ ਰੂਪ ਵਿੱਚ ਦਿਵ ਮੂਰਤੀ ਨੂੰ ਕਹਿੰਦੇ ਨੇ। ਜੇ ਮੈਂ ਮੁਕਤ ਹੋਵਾਂ, ਕੱਲਾ ਮੁਕਤ ਹੋਵਾਂਗਾ, ਕਲਿਆਣ ਮੰਗਾਂ, ਮੁਕਤੀ ਮੰਗਾਂ, ਤਾਂ ਕੱਲਾ ਮੁਕਤੀ ਨੂੰ ਪ੍ਰਾਪਤ ਹੋਵਾਂਗਾ। ਪਰ ਮੈਂ ਚਾਹੁੰਦਾ ਉਹ ਪਰਮਾਤਮਾ, ਉਹ ਹਰੀ ਮੇਰੇ ਘਰ ਪੁੱਤਰ ਬਣ ਕੇ ਜਨਮ ਲਵੇ, ਜਿਸ ਤਰ੍ਹਾਂ ਕੋਈ ਮੂਰਤੀ ਦੀ ਪੂਜਾ ਕਰਦਾ ਹੈ, ਇਸ ਤਰ੍ਹਾਂ ਮੈਂ ਉਸ ਨੂੰ ਸਾਹਮਣੇ ਬਿਠਾ ਕੇ ਉਹਦੀ ਪੂਜਾ ਕਰਾਂ, ਉਹਦੀ ਸੇਵਾ ਕਰਾਂ, ਮੈਂ ਵੀ ਉਹਦੇ ਦਰਸ਼ਨ ਕਰਾਂ, ਉਹਦੇ ਦਰਸ਼ਨ ਕਰਕੇ

ਨਾਲ ਮਨ ਵਿੱਚ ਹਉਮੈ ਆ ਜਾਂਦੀ ਹੈ ਔਰ ਭਗਤੀ ਦੇ ਨਾਲ ਹਉਮੈ ਕੱਟੀ ਜਾਂਦੀ ਹੈ। ਤੂੰ ਇਹ ਵਰ ਤੇ ਲੈ ਲਿਆ ਉਹ ਨਾਰਾਇਣ ਤੇਰੇ ਘਰ ਪੁੱਤਰ ਬਣ ਕੇ ਜਨਮ ਲੈਣ ਪਰ ਬਾਲ ਕੇ ਪਹਿਚਾਨਣ ਦਾ

ਉਹ ਤੇਰੇ ਘਰ ਪੁੱਤਰ ਬਣ ਕੇ ਜਨਮ ਲੈਣਗੇ। ਪਹਿਚਾਨੇਗਾ ਕਿਵੇਂ? ਕਿਉਂਕਿ ਤੂੰ ਭਗਤੀ ਨਹੀਂ ਕੀਤੀ, ਕੇਵਲ ਤਪ ਕੀਤਾ ਹੈ। ਪਹਿਚਾਨਣ ਦਾ ਵਰ ਨਹੀਂ ਮੰਗਿਆ, ਪਹਿਚਾਨੇਗਾ ਕਿਵੇਂ?

ਸੰਨਿਆਸੀ ਦੇ ਰੂਪ ਵਿੱਚ ਇਹਨਾਂ ਦੀ ਜਦ ਮੌਤ ਹੋਈ ਤਾਂ ਜਾਗ ਖੁੱਲ ਗਈ। ਪਿਤਾ ਮਹਿਤਾ ਕਾਲੂ ਬੜੇ ਹੈਰਾਨ ਹੋਏ, ਕਹਿਣ ਲੱਗੇ ਮੈਂ ਤੇ ਆਪਣੇ ਘਰ ਬੈਠਾ ਰੋਟੀ ਖਾਂਦਾ ਖਾਂਦਾ ਮੈਂ ਸੌਂ ਗਿਆ, ਇਹ ਕਿਹੋ ਜਿਹਾ ਸੁਪਨਾ ਹੈ? ਇਹ ਤੇ ਮੇਰਾ ਘਰ ਹੈ, ਨਾ ਕੋਈ ਨਦੀ ਹੈ, ਨਾ ਕੋਈ ਸੰਨਿਆਸੀ, ਨਾ ਕੋਈ ਸਿੱਖਿਆ ਦਾਤਾ, ਨਾ ਕੋਈ ਦਿਵ ਮੂਰਤੀ। ਪਰ ਹਾਲੀ ਮਨ ਵਿੱਚ ਸੁਪਨੇ ਦਾ ਰਸ ਹੈ, ਅੱਖਾਂ ਵਿੱਚ ਵੀ ਸੁਪਨੇ ਦਾ ਰਸ ਹੈ ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਐ ਮਨਾ ਕੀ ਇਹ ਨਾਨਕ ਮੇਰੇ ਤਪ ਦਾ ਫਲ ਹੈ ਕਿ ਮੈਂ ਪਿਛਲੇ ਜਨਮ ਵਿੱਚ ਸੰਨਿਆਸੀ ਸੀ, ਜੋ ਮੈਂ ਇਹ ਪਾਰੀ ਤਪ ਕੀਤੇ ਉਸ ਤਪ ਦਾ ਫਲ, ਮੇਰੀ ਅਰਦਾਸ ਦਾ ਫਲ, ਜੋ ਗੁਰੂ ਨਾਨਕ ਮੇਰੇ ਘਰ ਪ੍ਰਗਟ ਹੋਇਆ। ਉੱਠ ਕੇ ਖੜੇ ਹੋਏ, ਆਪਣੇ ਆਪ ਨੂੰ ਕਹਿੰਦੇ ਨੇ ਚੱਲ ਮਨਾ, ਤੇਰੇ ਘਰ ਨਾਰਾਇਣ ਪ੍ਰਗਟ ਹੋਇਆ ਏ, ਚੱਲ ਕੇ ਨਮਸਕਾਰ ਕਰ। ਮਹਿਤਾ ਕਾਲੂ ਜੀ ਉੱਠੇ, ਧੰਨ ਗੁਰੂ ਨਾਨਕ ਸਾਹਿਬ ਦੇ ਕਮਰੇ ਵੱਲ ਚੱਲ ਪਏ ਤੇ ਕੀ ਦੇਖਦੇ ਨੇ? ਧੰਨ ਗੁਰੂ ਨਾਨਕ ਸਾਹਿਬ ਬਚਪਨ ਦੀ ਉਮਰ ਕਮਰੇ ਵਿੱਚ ਦੀਵਾ ਨਹੀਂ ਬਲਦਾ ਪਰ ਪ੍ਰਕਾਸ਼ ਹੈ, ਮੰਜੇ ਤੇ ਸਤਿਗੁਰ ਲੱਤਾਂ ਲਮਕਾ ਕੇ ਬੈਠੇ ਹਨ, ਚਿਹਰੇ ਦਾ ਨੂਰ ਚੱਲਿਆ ਨਹੀਂ ਜਾਂਦਾ। ਇੰਜ ਜਾਪਦਾ ਹੈ ਜਿਵੇਂ ਸਾਰਾ ਕਮਰਾ ਆਤਮਕ ਰੂਹਾਂ ਵਾਲੇ ਮਹਾਂਪੁਰਸ਼ਾਂ ਦੇ ਨਾਲ ਭਰੇ ਹੈ। ਮੰਗਲਾ ਚਰਨ ਦੇ ਗੀਤ

ਬਾਹਰ ਖੇਡਣ ਗਏ ਨੇ ਤਾਂ ਮਹਿਤਾ ਕਾਲੂ ਜੀ ਨੇ ਉਸੇ ਵੇਲੇ ਜਿਵੇਂ ਆਪਣੇ ਵਿਚਾਰਾਂ ਨੂੰ ਇੱਕ ਝਟਕਾ ਜਿਹਾ ਦਿੱਤਾ, ਛੱਡ ਮਨਾ, ਸੁਪਨਾ ਦੇਖ ਕੇ

ਤਾਂ ਮਹਿਤਾ ਕਾਲੂ ਦੇ ਮਾਤਾ ਪਿਤਾ ਕਹਿਣ ਲੱਗੇ, ਬੇਟਾ ਅਸੀਂ ਬੜੇ ਦੁਖੀ ਸਾਂ, ਜੋੜਨਾ ਵਿੱਚ ਭਟਕਦੇ ਸਾਂ, ਪਰ ਬੇਟਾ ਜਦੋਂ ਦਾ ਗੁਰੂ ਨਾਨਕ ਤੇਰੇ ਘਰ ਪ੍ਰਗਟ ਹੋਇਆ ਸਾਨੂੰ ਉੱਚੇ ਤੇ ਸੁੱਚੇ ਕਰਕੇ

ਇਹ ਤੇ ਹੋ ਸਕਦਾ ਤੁਸੀਂ ਪਿਤਾ ਹੋ ਕੇ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਕਦੀ ਨਹੀਂ ਹੋ ਸਕਦਾ। ਪਿਤਾ ਜੀ, ਪੁੱਤਰ ਰੱਬ ਕਿਉਂ ਨਾ ਹੋ ਜਾਏ, ਪਰ ਉਹ ਮਾਪਿਆਂ ਤੋਂ ਵੱਡਾ ਕਦੀ ਨਹੀਂ ਹੋ ਸਕਦਾ। ਸਾਧ ਸੰਗਤ, ਇਹ ਸਾਡੇ ਵਾਸਤੇ ਇੱਕ ਸਿੱਖਿਆ ਹੈ। ਕਿਹੜੀ ਉੱਚੀ ਸਿੱਖਿਆ ਹੈ! ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਪਰਵਾਹ ਨਹੀਂ ਕਰਦੇ, ਇਹ ਸਿੱਖਿਆ ਉਹਨਾਂ ਵਾਸਤੇ ਕਿ ਦੇਖੋ, ਉਹ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਦੁਨੀਆ ਨਮਸਕਾਰਾਂ ਕਰਦੀ ਹੈ, ਉਹ ਧੰਨ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਨੂੰ ਮੱਥਾ ਟੇਕਦੇ ਨੇ ਤੇ ਸਾਨੂੰ ਉਪਦੇਸ਼ ਦਿੰਦੇ ਨੇ ਕਿ ਪੁੱਤਰ ਰੱਬ ਕਿਉਂ ਨਾ ਬਣ ਜਾਵੇ, ਪਰ ਉਹ ਮਾਪਿਆਂ ਤੋਂ ਵੱਡਾ ਕਦੀ ਨਹੀਂ ਹੋ ਸਕਦਾ। ਮਾਪਿਆਂ ਵਿੱਚ ਇੱਕ ਵੱਡਾ ਗੁਣ ਹੈ। ਮਾਤਾ ਪਿਤਾ ਔਲਾਦ ਨੂੰ ਜਨਮ ਦਿੰਦੇ ਨੇ, ਔਲਾਦ ਮਾਤਾ ਪਿਤਾ ਨੂੰ ਜਨਮ ਨਹੀਂ ਦੇ ਸਕਦੀ, ਇਹ ਮਾਪਿਆਂ ਦਾ ਵੱਡਾ ਗੁਣ ਹੈ।

ਤੁਸੀਂ ਜਨਮ ਦਿੱਤਾ ਤੇ ਕੀ ਹੋਇਆ, ਇਹ ਤੁਹਾਡਾ ਫਰਜ਼ ਸੀ। ਕਮਾਲ ਹੈ, ਬੱਚੇ ਮਾਪਿਆਂ ਨੂੰ ਕਹਿੰਦੇ ਨੇ ਜਨਮ ਦੇਣਾ ਤੁਹਾਡਾ ਫਰਜ਼ ਹੈ, ਤੇ ਬੱਚਿਆਂ ਦਾ ਕੀ ਫਰਜ਼ ਹੈ? ਉਹ ਮਾਤਾ ਪਿਤਾ ਨੂੰ ਦੁੱਖ ਦੇਣ, ਉਹ ਮਾਤਾ ਪਿਤਾ ਨੂੰ ਠੋਕਰਾ ਮਾਰਨ, ਇਹ ਬੱਚਿਆਂ ਦਾ ਫਰਜ਼ ਹੈ। ਜਨਮ ਦੇਣ ਵਾਲੇ ਮਾਤਾ ਪਿਤਾ ਦਾਤੇ ਹਨ, ਦਾਤੇ ਦਾ ਸ਼ੁਕਰ ਕੀਤਾ ਜਾਂਦਾ ਹੈ, ਦਾਤੇ ਦੀ ਸੇਵਾ ਕੀਤੀ ਜਾਂਦੀ ਹੈ।

ਕੱਲਾ ਸੁਣਨਾ ਨਹੀਂ, ਸਿੱਖਿਆ ਵੀ ਲੈਣੀ ਹੈ। ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ, ਮਾਤਾ ਪਿਤਾ ਦਾ ਆਦਰ ਮਾਣ ਕਰਨਾ। ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਕੋਈ ਸਮਝ ਲੈਣ, ਉਹਨਾਂ ਦਾ ਦਾਨ ਪੁੰਨ ਵੀ ਸਫਲ ਨਹੀਂ ਹੁੰਦਾ। ਜਿਹੜੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਉਹਨਾਂ ਦਾ ਕੀਤਾ ਹੋਇਆ ਦਾਨ ਪੁੰਨ, ਤੀਰਥ ਯਾਤਰਾ, ਪਾਠ ਪੂਜਾ ਵੀ ਸਫਲ ਨਹੀਂ ਹੁੰਦੀ।

ਚੰਗੀਆਂ ਗੱਲਾਂ ਵੀ ਸਿਖਾਇਆ ਕਰੋ ਤਾਂ ਕਿ ਜਦ ਬੱਚੇ ਵੱਡੇ ਹੋਣ ਤੇ ਉਹਨਾਂ ਦੇ ਮਨਾਂ ਵਿੱਚ ਸੇਵਾ ਦੀ ਭਾਵਨਾ ਹੋਵੇ, ਉਹ ਪਰਮੇਸ਼ਰ ਦੇ ਨਾਲ ਪਿਆਰ ਕਰਨ ਔਰ ਨਾਲ ਆਪਣੇ ਮਾਤਾ ਪਿਤਾ ਦਾ ਵੀ ਉਹ ਆਦਰ ਮਾਣ ਕਰਨ। ਕਈ ਜਗ੍ਹਾ ਅਸੀਂ ਗਲਤ ਹੋ ਜਾਂਦੇ ਹਾਂ ਕਿਉਂਕਿ ਜੇ ਅਸੀਂ ਨੇਕ ਕੰਮ ਨਹੀਂ ਕਰਦੇ, ਬੁਰਾਈਆਂ ਕਰਦੇ ਹਾਂ ਤੇ ਫਿਰ ਬੱਚਿਆਂ ਤੋਂ ਅਸੀਂ ਚੰਗੇ ਕੰਮ ਦੀ ਕਿਵੇਂ ਉਮੀਦ ਕਰ ਸਕਾਂਗੇ। ਅਸੀਂ ਆਪ ਵੀ ਚੰਗੇ ਹੋਈਏ ਔਰ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦੇਈਏ ਤਾਂ ਕਿ ਸਵਰਗ ਲੱਭਣ ਦੀ ਲੋੜ ਨਾ ਪਵੇ।

ਗੁਰਮਤਿ ਸੰਗੀਤ ਪੱਧਤੀ ਵਿੱਚ ਆਸਾ ਬੜਾ ਹੀ ਮਹੱਤਵਪੂਰਨ ਰਾਗ ਹੈ। ਆਸਾ ਰਾਗ ਦੀਆਂ ਮਧੁਰ ਸੁਰਾਵਲੀਆਂ ਪੰਜਾਬ ਦੀ ਪਵਿੱਤਰ ਧਰਤੀ ਦੇ ਕਣ ਕਣ ਵਿੱਚੋਂ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ਪ੍ਰਵੇਸ਼ ਕਰਦੀਆਂ ਹਨ ਅਤੇ ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿੱਚ ਲੁਕਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਵਲੀਆਂ ਬਲਿਹਾਰੀ ਕੁਦਰਤ ਰਸਿਆ ਦੀ ਕੀਰਤੀ ਗਾਉਂਦੀਆਂ ਹਨ। ਪੁਰਾਤਨ ਜਾਂ ਮੱਧਕਾਲੀਨ ਗ੍ਰੰਥਾਂ ਵਿੱਚ ਆਸਾ ਰਾਗ ਦਾ ਉਲੇਖ ਕਿਤੇ ਨਹੀਂ ਮਿਲਦਾ। ਇਸ ਰਾਗ ਨੂੰ ਸ਼ਾਸਤਰੀ ਰੂਪ ਪ੍ਰਦਾਨ ਕਰਨ ਵਿੱਚ ਬਾਬਾ ਫਰੀਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਯੋਗਦਾਨ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਦਾ ਵਾਦੀ ਸਵਰ ਮੱਧਿਅਮ ਅਤੇ ਸਮਾਧੀ ਸ਼ਰਜ ਹੈ। ਗਾਇਨ ਸਮਾਂ ਹੈ ਸਵੇਰੇ ਅਤੇ ਸ਼ਾਮ, ਸੰਧੀ ਪ੍ਰਕਾਸ਼। ਸਰਵਣ ਕਰੋ ਪਹਿਲਾ ਸ਼ਬਦ ਜਿਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ ਤੇ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਸ਼ਬਦ ਦੇ ਬੋਧ ਹਨ ਓਹਾ ਪ੍ਰੇਮ ਪਿਰੀ। ਦੂਸਰਾ ਸ਼ਬਦ ਜਿਸ ਦਾ ਗਾਇਨ ਕਰ ਰਹੇ ਹਨ ਭਾਈ ਨਿਰੰਜਨ ਸਿੰਘ ਜੀ ਔਰ ਰਚਨਾ ਹੈ ਭਗਤ ਕਬੀਰ ਜੀ ਦੀ। ਸ਼ਬਦ ਦੇ ਬੋਧ ਹਨ ਰਾਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਪਹਿਲਾ ਸ਼ਬਦ ਓਹਾ ਪ੍ਰੇਮ ਪਿਰੀ।

ਜਿੱਥੇ ਦੁੱਖ ਵਿੱਚ ਹੈ ਗੁਣਵਾਨ ਵੀ ਦੁਖੀ ਹੈ, ਹਰ ਵਿਦਵਾਨ ਸੁਖੀ ਨਾ ਹੋ ਸਕਿਆ। ਬਿਮਾਰ ਤੇ ਦੁੱਖ ਵਿੱਚ

ਪੁੱਤਰ ਮਰਿਆ ਹੈ ਤੇ ਦੇਖਿਆ ਨਹੀਂ ਜਾਂਦਾ। ਮਹਾਂਪੁਰਸ਼ਾਂ ਨੂੰ ਕਈ ਤਰ੍ਹਾਂ ਦੇ ਬਚਨ ਬੋਲ ਰਹੇ ਹੈ ਤੇ ਮਹਾਂਪੁਰਸ਼ਾਂ ਨੇ ਇਸ ਬੁੱਧੜੀ ਮਾਤਾ ਨੂੰ ਸਮਝ

ਉਸ ਤੋਂ ਆਗਿਆ ਲੈ ਕੇ ਪਹਿਨੇਗਾ ਉਹ ਚੰਗਾ ਹੋਵੇਗਾ। ਧੰਨਵਾਦ ਕਰਕੇ ਖਾਵੇਗਾ ਉਸ ਖਾਣੇ ਦੇ ਵਿੱਚ ਪ੍ਰਭੂ ਦਾ ਸਿਮਰਨ ਹੋਵੇਗਾ। ਜਿਹੜਾ ਕੰਮ ਉਸ ਤੋਂ ਪੁੱਛ ਕੇ ਕੀਤਾ ਫਿਰ ਉਹ ਮਾੜਾ ਨਹੀਂ ਕਰਵਾਵੇਗਾ। ਜਦ ਮਾੜਾ ਨਹੀਂ ਹੋਇਆ ਤੇ ਦੁੱਖ

ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਇੱਕ ਸ਼ਬਦ ਆਇਆ, ਜੇ ਤੈ ਨਾਲਾ ਕੱਪਿਆ। ਨਾਲਾ ਉਸ ਨੂੰ ਕਹਿੰਦੇ ਨੇ। ਪਾਕਿਸਤਾਨ ਦੇ ਵਿੱਚ ਜਦੋਂ ਤੁਸੀਂ ਲਹਿੰਦੇ ਪੰਜਾਬ ਵਿੱਚ ਜਾਓ, ਲਹਿੰਦਾ ਪੰਜਾਬ, ਮੁਲਤਾਨ, ਚੰਗ, ਸਰਗੋਦਾ, ਲੈਲਪੁਰ, ਇਹ ਲਹਿੰਦਾ ਪੰਜਾਬ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਇਤਨਾ ਦੁੱਖ ਹੈ ਇਸ ਸੰਸਾਰ ਚ, ਤੇ ਨਾਲਾ ਕਹਿੰਦੇ ਨੇ, ਜਦੋਂ ਬੱਚਾ ਜਨਮ ਲੈਂਦਾ ਤੇ ਜਿੱਥੇ ਧੁਨੀ ਹੈ ਉੱਥੇ ਇੱਕ ਨਾੜ ਹੁੰਦੀ ਹੈ, ਉਸ ਨੂੰ ਬਾਬਾ ਫਰੀਦ ਜੀ ਕਹਿੰਦੇ ਨੇ, ਜਦੋਂ ਦਾਈ ਨੇ ਕੱਟਿਆ ਸੀ ਨਾ ਉਹ ਨਾੜ ਜਦੋਂ ਕੱਟੀ ਸੀ ਉਸ ਨੂੰ ਨਾੜਾ ਵੀ ਕਹਿੰਦੇ, ਪਰ ਇੱਥੇ ਫਰੀਦ ਜੀ ਨੇ ਨਾਲਾ ਕਿਹਾ। ਕਹਿੰਦੇ ਕਿ ਜੇ ਤੈਂ ਨਾਲਾ ਕੱਪਿਆ, ਕੱਪਣਾ ਕਹਿੰਦੇ ਨੇ ਕੱਟਣ ਨੂੰ, ਤੇ ਤਨ ਕੱਪੇ ਚੁੱਖ। ਕਹਿੰਦੇ ਨੇ ਕਿ ਇਹ ਬੰਦਿਆ ਜਦੋਂ ਤੇਰਾ ਇਹ ਨਾਲਾ ਕੱਟਿਆ ਗਿਆ, ਦਾਈ ਨੇ ਕੱਟਿਆ, ਤੇ ਜੇ ਤੂੰ ਸਿਮਰਨ ਨਹੀਂ ਸੀ ਕਰਨਾ ਤੇ ਦਾਈ ਤੇਰੀ ਗਰਦਨ ਹੀ ਕੱਟ ਦਿੰਦੀ ਚੰਗਾ ਸੀ। ਕਹਿੰਦੇ ਨੇ ਕਿ ਪਵਾਂ ਨਾ ਇੱਤੀ ਮਾਮਲੇ, ਇਤਨਿਆਂ ਮਾਮਲਿਆਂ ਵਿੱਚ ਨਾ ਪੈਂਦਾ, ਇਤਨਿਆਂ ਝਗੜਿਆਂ ਵਿੱਚ ਨਾ ਪੈਂਦਾ। ਕਦੇ ਬੰਦਾ ਆਪ ਦੁਖੀ ਹੁੰਦਾ, ਕਦੇ ਦੂਜੇ ਨੂੰ ਦੁਖੀ ਕਰਦਾ, ਤੇ ਸਤਸੰਗਤ ਐਸਾ ਕਦੇ ਨਾ ਸੋਚਣਾ ਕਿ ਜਿਹੜਾ ਬੰਦਾ ਕਿਸੇ ਨੂੰ ਦੁੱਖ ਦਿੰਦਾ ਉਹ ਦੁਖੀ ਨਹੀਂ ਹੁੰਦਾ। ਉਹ ਵੀ ਬਹੁਤ ਦੁਖੀ ਹੁੰਦਾ ਜਿਹੜਾ ਕਿਸੇ ਨੂੰ ਦੁੱਖ ਦੇਵੇ। ਕਿਸੇ ਨੇ ਬੜਾ ਸੁੰਦਰ ਲਿਖਿਆ, ਉਹ ਕਹਿਣ ਲੱਗਾ, ਜਿਹੜਾ ਬੰਦਾ ਦੁਖੀ ਹੋਵੇ ਤੇ ਦੁਖੀ ਬੰਦਾ ਇਹ ਗੱਲ ਹਮੇਸ਼ਾ ਕਹਿੰਦਾ ਕਿ ਹੇ ਪਰਮਾਤਮਾ, ਮੌਤ ਦੇ ਦੇ ਪਰ ਇਹ ਦੁੱਖ ਨਾ ਦੇ। ਕਹਿੰਦੇ ਨੇ ਕਿ ਮਰੇ ਰਾਜਾ ਜੋ ਪ੍ਰਜਾ ਨੂੰ ਦੁੱਖ ਦੇਵੇ, ਮਰੇ ਪ੍ਰਜਾ ਜੋ ਦਿਲੋਂ ਹਿਤਕਾਰ ਨਾਹੀ, ਮਰੇ ਰਾਜਾ ਜੋ ਪ੍ਰਜਾ ਨੂੰ ਦੁੱਖ ਦੇਵੇ, ਮਰੇ ਪ੍ਰਜਾ ਜੋ ਦਿਲੋਂ ਹਿਤਕਾਰ ਨਾਹੀ, ਤੇ ਕਹਿੰਦੇ ਕਿ ਮਰੇ ਧੀ ਜੋ ਕੁੱਲ ਨੂੰ ਦਾਗ ਲਾਵੇ, ਮਰੇ ਨੂੰ ਜਿਹੜੀ ਸ਼ਰਮਸਾਰ ਨਾਹੀ, ਮਰੇ ਪਤੀ ਜੋ ਦਰ ਦਰ ਭਵੇਂ ਫਿਰਦਾ, ਮਰੇ ਇਸਤਰੀ ਜੋ ਵਫਾਦਾਰ ਨਾਹੀ, ਮਰੇ ਦੁਖੀ ਜੋ ਰੋਗੀ ਹਮੇਸ਼ ਰਹਿੰਦਾ, ਮਰੇ ਵੈਦ ਜਿਹਦੀ ਦਵਾ ਕਾਰ ਨਾਹੀ, ਜਿਹਦੀ ਦਵਾਈ ਕਿਸੇ ਨੂੰ
ठीक ही ना करे। मरे पिता जो फर्ज नू छड़ देवे, कई बच्चों छड़ के टुर जाते, दूजे दे पिछे लग के बच्चे छड़ दिते, ओ ए भी नहीं समझते बच्चे किदे आसरे रहेंगे। थोड़ा जा किसी ने लालच दिता, बच्चे छड़ दिते। मरे पिता जो फर्ज नू छड़ देवे, मरे माता जो नेक विचार नाही, ते कहिंदे सब तू पहले संसार तू ओ मर जाए जेदा बाणी दे नाल प्यार नाही। एक बारी आखो प्यार नाल।

ਕੌਣ ਕੌਣ ਦੁਖੀ ਹੈ? ਪਹਿਲਾਂ ਦੁਖੀ ਜਹਾਨ ਤੇ ਉਹ ਸਮਝੋ, ਪਹਿਲਾਂ ਦੁਖੀ ਜਹਾਨ ਤੇ ਉਹ ਸਮਝੋ ਜਿਹਦੀ ਨਾਰੀ ਨਾ ਆਗਿਆਕਾਰ ਹੋਵੇ। ਦੂਜਾ ਦੁਖੀ ਜਹਾਨ ਤੇ ਉਹ ਸਮਝੋ ਜਿਹਦੇ ਘਰ ਪੁਰਾਣਾ ਬਿਮਾਰ ਹੋਵੇ। ਤੀਜਾ ਦੁਖੀ ਜਹਾਨ ਤੇ ਉਹ ਸਮਝੋ ਜਿਹੜਾ ਪੀੜ੍ਹੀਆਂ ਦਾ ਕਰਜ਼ਦਾਰ ਹੋਵੇ। ਤੀਜਾ ਦੁਖੀ ਜਹਾਨ ਤੇ ਉਹ ਸਮਝੋ ਜਿਹੜਾ ਪੀੜ੍ਹੀਆਂ ਦਾ ਕਰਜ਼ਦਾਰ ਹੋਵੇ। ਤੇ ਸਭ ਤੋਂ ਦੁਖੀ ਜਹਾਨ ਤੇ ਉਹ ਸਮਝੋ ਜਿਹਦਾ ਬਾਣੀ ਦੇ ਨਾਲ ਨਾ ਪਿਆਰ ਹੋਵੇ। ਇਹ ਵੀ ਤਾਂ ਇੱਕ ਦੁੱਖ।

ਹੱਥ ਜੋੜ ਕੇ ਪਿਤਾ ਨੂੰ ਕਹਿਣ ਲੱਗੀ, ਪਿਤਾ ਜੀ ਤੁਹਾਡਾ ਤੇ ਕੋਈ ਕਸੂਰ ਨਹੀਂ। ਜੇ ਅਕਾਲ ਪੁਰਖ ਨੇ ਮੇਰੀ ਝੋਲੀ ਚ ਹੀ ਸੁਹਾਗ ਨਹੀਂ ਪਾਇਆ ਤਾਂ ਤੁਸੀਂ ਕਿੱਥੋਂ ਪਾਓਗੇ। ਵੈਰਾਗ ਦੇ ਵਿੱਚ ਆ ਕੇ ਇਹਨੇ ਆਪਣੇ ਪਿਤਾ ਦੀ ਝੋਲੀ ਦੇ ਵਿੱਚ ਬੈਠੀ ਹੋਈ ਪਿਤਾ ਦੇ ਵਸਤਰ ਕੱਪੜੇ ਭੇਜ ਦਿੱਤੇ। ਬੜਾ ਵੈਰਾਗ ਆ ਰਿਹਾ ਸੀ ਤੇ ਕਹਿ ਰਹੀ ਸੀ, ਹੇ ਪਰਮਾਤਮਾ ਜੇ ਤੂੰ ਮੇਰਾ ਘਰ ਹੀ ਨਹੀਂ ਸੀ ਵਸਾਣਾ ਤੇ ਤੂੰ ਮੈਨੂੰ ਇਤਨਾ ਨੇਕ ਕਿਉਂ ਬਣਾ ਦਿੱਤਾ। ਰਾਜੇ ਦੇ ਘਰ ਜਨਮ ਦੇ ਕੇ, ਕਹਿੰਦੇ ਨੇ ਕਿ ਰਾਜੇ ਦੇ ਘਰ ਮੋਤੀਆਂ ਦਾ ਕਾਲ ਨਹੀਂ ਹੁੰਦਾ, ਪਰ ਕਹਿੰਦੇ ਨੇ ਕਿ ਜਿਸ ਨੂੰ ਪਰਮਾਤਮਾ ਨਾ ਦੇਵੇ ਭਾਵੇਂ ਬਾਦਸ਼ਾਹ ਦੇ ਘਰ ਜਨਮ ਲੈ ਲਵੇ। ਹਜ਼ੂਰ ਕਹਿੰਦੇ ਨੇ ਬਾਲੀ ਰੋਵੈ, ਉਹ ਬਾਲੀ, ਉਹ ਲੜਕੀ, ਉਹ ਬੜੀ ਦੁਖੀ ਹੋ ਕੇ ਰੋ ਰਹੀ ਸੀ। ਪਰ ਜਦੋਂ ਉਸਨੇ ਦੇਖਿਆ ਕਿ ਸਾਰਾ ਸੰਸਾਰ ਹੀ ਦੁਖੀ ਹੈ, ਇੱਕ ਮਹਾਂਪੁਰਸ਼ ਨੇ ਆ ਕੇ ਇਸ ਬੱਚੀ ਨੂੰ ਦਿਲਾਸਾ ਦਿੱਤਾ। ਉਹ ਕਹਿਣ ਲੱਗੇ, ਬੇਟਾ ਤੇਰਾ ਤਾਂ ਘਰ ਵਸਿਆ ਹੀ ਨਹੀਂ, ਇੱਥੇ ਤਾਂ ਐਸੇ ਐਸੇ ਲੋਕ ਪਏ ਨੇ ਜਿਨ੍ਹਾਂ ਦਾ ਵਸਦਾ ਹੈ ਤੇ ਫਿਰ ਉਜੜ ਜਾਂਦਾ ਹੈ। ਇੱਥੇ ਕੁਝ ਐਸੇ ਲੋਕ ਵੀ ਪਏ ਨੇ ਜਿਨ੍ਹਾਂ ਦਾ ਘਰ ਪਰਮਾਤਮਾ ਵਸਾ ਦਿੰਦਾ ਹੈ। ਉਹ ਐਸੀ ਗਲਤੀ ਕਰਦੇ ਨੇ, ਐਸਾ ਔਗਣ ਕਰਦੇ ਨੇ, ਆਪਣੇ ਘਰ ਨੂੰ ਉਜਾੜ ਦਿੰਦੇ ਨੇ। ਸਤਸੰਗਤ ਕਈ ਲੋਕ ਤਰਸਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ ਕੋਈ ਝੋਲੀ ਵਿੱਚ ਬੱਚਾ ਦੇਵੇ। ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਕਈ ਭਰਿਆ ਹੋਇਆ ਪਰਿਵਾਰ ਹੀ ਛੱਡ ਕੇ ਟੁਰ ਜਾਂਦੇ। ਨਾਨਕ ਦੁਖੀਆ ਸਭ ਸੰਸਾਰ, ਇੱਕ ਵਾਰੀ ਪੜ੍ਹੀਏ। ਅੱਜ ਮੈਂ ਅਰਜ਼ ਕਰਾਂਗਾ, ਦਾਨ ਕੀ ਹੈ? ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗੇ ਮਿਲੇ ਸਜਾਏ। ਸਿਰਫ ਇਸੇ ਹੀ ਪੰਕਤੀ ਦਾ ਅਰਥ ਕਰਨਾ ਹੈ।

ਭੀਖਿਆ ਖਾਏ ਐਸੀ ਦਰਗੇ ਮਿਲੇ ਸਜਾਏ। ਅਜੈ ਰਾਜਾ ਬੜਾ ਧਰਮਾਤਮਾ ਸੀ, ਹਰ ਪਾਸੇ ਇਸਦੀ ਬੜੀ ਸ਼ੋਭਾ ਸੀ। ਸਤਸੰਗਤ ਚੰਗਾ ਕੰਮ ਕਰਨਾ ਇਹ ਬੜਾ ਔਖਾ ਹੈ। ਅਕਾਲ ਪੁਰਖ ਤੁਹਾਨੂੰ ਕਦੇ ਚੰਗੇ ਕੰਮ ਕਰਨ ਦਾ ਸਮਾਂ ਦਿੰਦਾ ਹੈ, ਬੁਰਿਆਈਆਂ ਤੇ ਜਿਸਲੇ ਮਰਜ਼ੀ ਕਰ ਲਓ। ਬੁਰਾ ਕੰਮ ਕਰਨਾ ਹੋਵੇ ਜਦੋਂ ਮਰਜ਼ੀ ਕਰ ਲਓ, ਲੇਕਿਨ ਚੰਗੇ ਕੰਮ ਕਰਨ ਦਾ ਕਦੇ ਕਦੇ ਸਮਾਂ ਮਿਲਦਾ। ਕਈ ਲੋਕ ਤਾਂ ਉਸ ਨੂੰ ਵੀ ਗਵਾ ਦਿੰਦੇ ਨੇ। ਕਈ ਲੋਕ ਕਹਿੰਦੇ ਨੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ। ਤੇ ਹਜ਼ੂਰ ਕਹਿੰਦੇ ਕਿ ਬੁਰੇ ਕੰਮ ਕੋ ਉੱਠ ਖਲੋਇਆ। ਜੇ ਕਿਤੇ ਕੁਸੰਗਤ ਵਿੱਚ ਜਾਣਾ ਹੋਵੇ ਜੁਆ ਖੇਲਦਿਆਂ ਖੇਲਦਿਆਂ ਸਾਰੀ ਰਾਤ ਗੁਜ਼ਾਰ ਦੇਗਾ, ਤੇ ਜੇ ਕਿਤੇ ਰਹਿਣ ਸਵਾਈ ਕੀਰਤਨ ਚ ਬੈਠਣਾ ਪਵੇ ਤੇ ਘੰਟੇ ਬਾਅਦ ਨੀਂਦ ਆ ਜਾਏਗੀ। ਆਖੋ ਪਿਆਰ ਨਾਲ ਸਤਨਾਮ ਸ੍ਰੀ।

ਕਰਨ ਦਾ ਸਮਾਂ ਆਇਆ। ਅੱਜ ਤਾਂ ਰਾਜੇ ਨੇ ਚੰਗਿਆਈ ਕਰਨੀ ਹੈ। ਚੰਗਿਆਈਆਂ ਤਾਂ ਵੈਸੇ ਹੀ ਬਹੁਤ ਕਰਦਾ ਸੀ, ਪਰ ਅੱਜ ਚੰਗਿਆਈਆਂ ਦਾ ਰਿਜ਼ਲਟ ਹੈ। ਰਾਜਾ ਖੜਾ ਘੋੜਿਆਂ ਦਾ ਜਿੱਥੇ ਤਬੇਲਾ ਸੀ, ਤਬੇਲਾ ਉਸਨੂੰ ਕਹਿੰਦੇ ਨੇ ਜਿੱਥੇ ਰਾਜੇ ਲੋਕ ਘੋੜੇ ਰੱਖਦੇ ਸਨ, ਉਹਨੂੰ ਤਬੇਲਾ ਕਹਿੰਦੇ। ਇੱਕ ਬਹੁਤ ਸਾਰੀ ਵੱਡੀ ਹਵੇਲੀ ਹੁੰਦੀ ਹੈ, ਜਿਸ ਤਰ੍ਹਾਂ ਗਰਾਊਂਡ ਹੋ ਗਿਆ। ਕਹਿੰਦੇ ਨੇ ਕਿ ਰਾਜਾ ਖੜਾ ਸੀ ਆਪਣੇ ਤਬੇਲੇ ਵਿੱਚ ਤੇ ਇੱਕ ਸੰਤ ਆ ਗਏ। ਇਹ ਕੌਣ ਸੀ? ਰੱਬ ਦਾ ਪਿਆਰਾ, ਰੱਬ ਨਾਲ ਪਿਆਰ ਕਰਨ ਵਾਲਾ, ਤੇ ਸਾਧ ਸੰਗਤ ਦੋਵਾਂ ਦਾ ਮੇਲ ਹੋ ਗਿਆ। ਇੱਕ ਪਾਸੇ ਦੁਨੀਆਂ ਨਾਲ ਪਿਆਰ ਕਰਨ ਵਾਲਾ ਖੜਾ, ਇੱਕ ਪਾਸੇ ਰੱਬ ਨਾਲ ਪਿਆਰ ਕਰਨ ਵਾਲਾ ਖੜਾ।

ਰੱਬ ਦਾ ਪਿਆਰਾ ਕਹਿਣ ਲੱਗਾ, ਰਾਜਾ ਮੈਂ ਤੈਨੂੰ ਢੂੰਡ ਕੇ ਆਇਆ, ਇਸ ਲਈ ਮੈਂ ਤੇਰੇ ਕੋਲ ਆਇਆ ਕਿ ਮੇਰੀ ਗਰੀਬੀ ਦੂਰ ਹੋ ਜਾਏ। ਮੇਰੀ ਕੱਚੀ ਚੋਪੜੀ ਤੇ ਮੈਂ ਸੋਚਿਆ ਕਿ ਦੁਨੀਆਂ ਤੋਂ ਕੀ ਮੰਗਣਾ, ਰਾਜੇ ਤੋਂ ਜਾ ਕੇ ਮੰਗੀਏ ਕਿ ਰਾਜਾ ਇਤਨਾ ਤਾਂ ਕੁਝ ਦੇ ਦੇਗਾ, ਰਹਿਣ ਲਈ ਮੇਰਾ ਮਕਾਨ ਬਣ ਜਾਵੇ, ਖਾਣ ਲਈ ਮੈਨੂੰ ਭੋਜਨ ਮਿਲ ਜਾਏ, ਪਾਣ ਲਈ ਮੈਨੂੰ ਕੱਪੜਾ ਮਿਲ ਜਾਏ। ਆਖਰ ਤਾਂ ਤੂੰ ਰਾਜਾ ਹੀ ਹੈ ਨਾ, ਕਦੇ ਤੂੰ ਇਸ ਗੱਲ ਦਾ ਧਿਆਨ ਕੀਤਾ ਕਿ ਤੇਰੀ ਪ੍ਰਜਾ ਵਿੱਚ ਕੋਈ ਦੁਖੀ ਵੀ ਹੈ? ਮਾਂ ਪੁਰਸ਼ ਨੇ, ਰੱਬ ਦੇ ਪਿਆਰੇ ਨੇ ਇਤਨੇ ਬਚਨ ਕੀਤੇ, ਪਰ ਰਾਜਾ ਚੰਗਾ ਤਾਂ ਬੜਾ ਸੀ, ਪਰ ਉਸ ਦਿਨ ਪੱਥਰ ਹੋ ਗਿਆ। ਪੱਥਰ ਤੇ ਪਾਣੀ ਜਿਤਨਾ ਮਰਜ਼ੀ ਪਾਈ ਜਾਓ, ਪੱਥਰ ਤਾਂ ਨਹੀਂ ਭਿੱਜਦਾ। ਰਾਜਾ ਕਹਿਣ ਲੱਗਾ, ਤੈਨੂੰ ਕੁਝ ਚਾਹੀਦਾ, ਕੁਝ ਦਿਆਂ? ਰੱਬ ਦਾ ਪਿਆਰਾ ਕਹਿਣ ਲੱਗਾ, ਬਸ ਤੇਰੇ ਕੋਲ ਹੀ ਆਇਆ ਤੇ ਮੈਂ ਅੱਜ ਤੋਂ ਇੱਕ ਪ੍ਰਣ ਕਰ ਲਿਆ, ਅੱਜ ਤੋਂ ਬਾਅਦ ਮੈਂ ਕਿਸੇ ਵੀ ਦਰਵਾਜ਼ੇ ਤੇ ਮੰਗਣ ਨਹੀਂ ਜਾਣਾ, ਕਿਉਂਕਿ ਦੁਨੀਆ ਕੀ ਆਖੇਗੀ। ਰਾਜੇ ਕੋਲ ਮੰਗਣ ਗਿਆ ਸੀ, ਫਿਰ ਵੀ ਭੁੱਖਾ ਰਹਿ ਗਿਆ, ਕੁਝ ਦੇ ਦੇ। ਕਹਿਣ ਲੱਗਾ, ਦੇ ਦਿਆਂ। ਚਾਹੁੰਦਾ ਤੇ ਖਜ਼ਾਨੇ ਚੋਂ ਮੋਹਰਾਂ ਦੇ ਸਕਦਾ ਸੀ, ਤੇ ਜਿੱਥੇ ਇਹ ਖੜਾ ਸੀ ਨਾ ਰਾਜਾ, ਉਹਦੇ ਨੇੜੇ ਘੋੜਿਆਂ ਦੀ ਲਿੱਧ ਪਈ ਸੀ। ਰਾਜੇ ਨੇ ਬੁੱਕ ਭਰਿਆ ਤੇ ਇਸ ਮਹਾਂਪੁਰਸ਼ ਦੀ ਝੋਲੀ ਵਿੱਚ ਪਾ ਦਿੱਤਾ, ਘੋੜਿਆਂ ਦੀ ਲਿੱਧ। ਤੇ ਮਹਾਂਪੁਰਸ਼ਾਂ ਨੇ ਕੀ ਆਖਿਆ, ਸਤਸੰਗਤ, ਰੱਬ ਦਾ ਪਿਆਰਾ ਵੀ ਹੋਵੇ ਤਾਂ ਇਹੋ ਜਿਹਾ ਹੋਵੇ ਨਾ, ਜੇ ਨਕਲੀ ਹੁੰਦਾ ਤੇ ਥੱਲੇ ਡੋਲ ਦਿੰਦਾ। ਝੋਲੀ ਵਿੱਚ ਲਿੱਧ ਲੈ ਕੇ ਤੇ ਕਹਿਣ ਲੱਗਾ ਰੱਬ ਦਾ ਪਿਆਰਾ ਕਿ ਮਹਾਰਾਜ ਤੈਨੂੰ ਬਹੁਤ ਦੇਵੇ, ਤੇਰਾ ਰਾਜ ਭਾਗ ਕਾਇਮ ਰਵੇ। ਜੋ ਤੂੰ ਮੈਨੂੰ ਦਿੱਤਾ ਪਰਮਾਤਮਾ ਤੇਰੇ ਇਸ ਦਾਨ ਨੂੰ ਫਲੀਭੂਤ ਕਰੇ। ਰੱਬ ਦਾ ਪਿਆਰਾ ਲੈ ਕੇ ਚਲਾ ਗਿਆ। ਤੇ ਸਤਸੰਗਤ, ਕਮਾਲ ਦੀ ਗੱਲ ਹੈ, ਰਸਤੇ ਵਿੱਚ ਉਸਨੂੰ ਲੋਕ ਪੁੱਛਦੇ ਨੇ ਕੀ ਮਿਲਿਆ, ਕੀ ਦਿੱਤਾ ਰਾਜੇ ਨੇ? ਉਹ ਕਹਿਣ ਲੱਗਾ, ਬਹੁਤ ਕੁਝ ਦਿੱਤਾ ਰਾਜਾ ਜੀ। ਹੋਇਆ ਰਾਜੇ ਦੀ ਨਿੰਦਿਆ ਨਹੀਂ ਕੀਤੀ। ਫਿਰ ਪੁੱਛਣ ਵਾਲੇ ਨੇ ਪੁੱਛਿਆ, ਆਖਰ ਵਿਖਾ ਤੇ ਸਹੀ, ਕੀ ਦਿੱਤਾ? ਉਹ ਕਹਿਣ ਲੱਗਾ, ਕਿਸੇ ਹੋਰ ਦਰਵਾਜ਼ੇ ਤੋਂ ਕੁਝ ਲੈ ਕੇ ਆਉਂਦਾ ਤੇ ਮੈਂ ਜ਼ਰੂਰ ਵਿਖਾ ਸਕਦਾ ਸੀ, ਪਰ ਰਾਜੇ ਨੇ ਇੰਨੀ ਕੀਮਤੀ ਚੀਜ਼ ਦਿੱਤੀ ਹੈ, ਮੈਂ ਵਿਖਾ ਨਹੀਂ ਸਕਦਾ।

ਤਾਂ ਹੋਵੇਗਾ। ਉਹ ਕਹਿਣ ਲੱਗਾ ਨਹੀਂ, ਬੜੀ ਕੀਮਤੀ ਚੀਜ਼ ਹੈ, ਕੋਈ ਗੱਲ ਨਹੀਂ, ਭਾਵੇਂ ਇਹ ਕੁਛ ਵੀ ਹੈ ਪਰ ਦਿੱਤਾ ਤਾਂ ਰਾਜੇ ਦਾ ਹੋਇਆ। ਆਪਣੀ ਕੁਟੀਆਂ ਦੇ ਸਾਹਮਣੇ ਬੜੇ ਸਤਿਕਾਰ ਨਾਲ ਇਸ ਲਿੱਦ ਨੂੰ ਰੱਖ ਦਿੱਤਾ। ਆਪ ਤਾਂ ਫਿਰ ਬੰਦਗੀ ਵਿੱਚ ਜੁੜ ਗਿਆ, ਕਿਉਂਕਿ ਉਹਦਾ ਕੰਮ ਹੀ ਬੰਦਗੀ ਕਰਨਾ ਸੀ। ਪਰ ਇੱਕ ਗੱਲ ਬੜੀ ਕਮਾਲ ਦੀ ਏ, ਉਸ ਤੋਂ ਬਾਅਦ ਉਸਨੇ ਮੰਗਣਾ ਛੱਡ ਦਿੱਤਾ, ਹੁਣ ਪਿੰਡ ਵਿੱਚ ਨਹੀਂ ਜਾਂਦਾ, ਹੁਣ ਕਿਸੇ ਦੇ ਦਰਵਾਜ਼ੇ ਤੇ ਨਹੀਂ ਜਾਂਦਾ। ਤੇ ਜਦੋਂ ਉਸਨੂੰ ਭੁੱਖ ਲੱਗਦੀ ਏ, ਨਾਲ ਦੇ ਫਕੀਰ ਉਸਨੂੰ ਕਹਿੰਦੇ ਨੇ ਜੇ ਤੂੰ ਨਹੀਂ ਜਾਣਾ ਤੇ ਸਾਡੇ ਕੋਲ ਲੈ ਕੇ ਖਾ ਲੈ। ਉਹ ਕਹਿਣ ਲੱਗਾ ਨਹੀਂ, ਮੈਂ ਰਾਜੇ ਦੇ ਘਰੋਂ ਮੰਗ ਕੇ ਲਿਆਇਆ, ਹੁਣ ਕਿਸੇ ਹੋਰ ਕੋਲੋਂ ਨਹੀਂ ਮੰਗਣਾ। ਆਖਰ ਇੱਕ ਦਿਨ ਰਾਜਾ ਆਇਆ ਸ਼ਿਕਾਰ ਖੇਲਦਾ ਖੇਲਦਾ, ਕੀ ਦੇਖਿਆ ਕਿ ਇੱਕ ਸਾਧੂ ਦੀ ਕੁਟੀ ਹੈ। ਵਜ਼ੀਰ ਨੂੰ ਕਹਿਣ ਲੱਗਾ ਇਹ ਕੌਣ ਨੇ। ਕਹਿਣ ਲੱਗਾ ਜੀ ਸਾਧੂ ਨੇ। ਇਹ ਕੀ ਕਰਦੇ ਨੇ। ਕਹਿਣ ਲੱਗਾ ਜੀ ਇੱਥੇ ਬੰਦਗੀ ਕਰਦੇ ਨੇ। ਕਹਿਣ ਲੱਗਾ ਇਹ ਗੱਲ ਬੜੀ ਕਮਾਲ ਦੀ ਏ, ਇਹਨਾਂ ਦੀ ਜਿਹੜੀ ਕੁਟੀਆਂ ਦੇ ਉੱਪਰ ਛੱਤ ਪਈ ਉਹ ਤਾਂ ਕਾਨਿਆਂ ਦੀ, ਤੇ ਇਹਨਾਂ ਦੀ ਕੁਟੀਆਂ ਦੇ ਅੱਗੇ ਲਿੱਦ ਬੜੀ ਪਈ ਏ। ਇਹ ਤਾਂ ਇੰਜ ਲੱਗਦਾ ਕਿ ਜਿਸ ਤਰ੍ਹਾਂ ਕਈ ਘੋੜੇ ਇਹਨਾਂ ਨੇ ਰੱਖੇ ਹੋਏ ਨੇ। ਸਤਸੰਗਤ ਉਹ ਜਿਹੜੀ ਲਿੱਦ ਸੀ ਨਾ, ਉਹਦਾ ਢੇਰ ਲੱਗ ਗਿਆ ਸੀ, ਬਹੁਤ ਜ਼ਿਆਦਾ ਹੋ ਚੁੱਕੀ ਸੀ। ਇਸ ਤਰ੍ਹਾਂ ਹੋ ਚੁੱਕੀ ਸੀ ਜਿਸ ਤਰ੍ਹਾਂ 2-3 ਹਜ਼ਾਰ ਘੋੜਿਆਂ ਨੇ ਲਿੱਦ ਕੀਤੀ ਹੋਵੇ। ਵਜ਼ੀਰ ਨੂੰ ਕਹਿਣ ਲੱਗਾ ਰਾਜਾ ਤਾਂ ਮੈਂ ਤੇ ਘੋੜੇ ਸਾਧੂ ਨੇ ਜ਼ਿਆਦਾ ਰੱਖੇ ਹੋਏ ਨੇ, ਹੁਣ ਸਾਧੂ ਭੁੱਲ ਚੁੱਕਾ ਸੀ ਕਿ ਇਹ ਉਹੀ ਰਾਜਾ ਹੈ, ਕਿਉਂਕਿ ਰੱਬ ਦੇ ਪਿਆਰੇ ਸਿਰਫ ਉਸ ਪਰਮਾਤਮਾ ਨੂੰ ਯਾਦ ਰੱਖਦੇ ਨੇ, ਬਾਕੀ ਸਭ ਕੁਝ ਜਲਦੀ ਭੁੱਲ ਜਾਂਦੇ। ਰਾਜੇ ਨੇ ਅਗਾਂਹ ਹੋ ਕੇ ਪੁੱਛਿਆ, ਕਹਿਣ ਲੱਗਾ ਮਹਾਰਾਜ ਇਤਨੀ ਲਿੱਦ ਤੁਹਾਡੀ ਕੁਟੀਆ ਦੇ ਅੱਗੇ ਪਈ ਹੈ। ਉਹ ਕਹਿਣ ਲੱਗੇ ਹਾਂ, ਕਿਸੇ ਰਾਜੇ ਨੇ ਦਾਨ ਕੀਤਾ ਸੀ, ਇਹ ਉਹ ਫਲ ਰਿਹਾ, ਉਹਦਾ ਦਾਨ ਕੀਤਾ ਹੋਇਆ ਫਲ ਰਿਹਾ, ਇਹ ਵੱਧ ਰਹੀ ਹੈ ਲਿੱਦ। ਤਾਂ ਇਹ ਰਾਜਾ ਕਹਿਣ ਲੱਗਾ ਜੀ ਇਹ ਫਿਰ ਕੀ ਕਰੋਗੇ ਇਸ ਲਿੱਦ ਨੂੰ। ਕਹਿਣ ਲੱਗਾ ਕਰਾਂਗਾ ਕੁਝ ਨਹੀਂ, ਜਦੋਂ ਇਹ ਪ੍ਰਲੋਕ ਜਾਏਗਾ ਨਾ ਰਾਜਾ, ਤੇ ਜਦੋਂ ਫਿਰ ਦੂਜਾ ਜਨਮ ਲੈ ਕੇ ਆਏਗਾ, ਇਹ ਲਿੱਦ ਸਾਰੀ ਉਹਨੂੰ ਖਾਣੀ ਪਏਗੀ, ਖਾਣੀ ਪਏਗੀ। ਜਿਤਨੀ ਵੀ ਲਿੱਦ ਹੈ ਇਹ ਸਾਰੀ ਉਹਨੂੰ ਖਾਣੀ ਪਏਗੀ। ਅਜਿਹਾ ਰਾਜਾ ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ ਜੀ ਉਹ ਤਾਂ ਮੈਂ ਹਾਂ। ਤੇ ਮਹਾਂਪੁਰਸ਼ ਕਹਿਣ ਲੱਗੇ ਸੰਤਨ ਸੇਤੀ ਮਸ਼ਕਰੀ ਕੁੱਲ ਡੋਬਣ ਕੀ ਰੀਤ। ਸੰਤਾਂ ਨਾਲ ਕੀਤਾ ਹੋਇਆ ਮਜ਼ਾਕ। ਇਸੇ ਲਈ ਕਹਿੰਦੇ ਨੇ ਕਿ ਕਦੇ ਵੀ ਕਿਸੇ ਮਹਾਂਪੁਰਖ ਨਾਲ, ਰੱਬ ਦੇ ਪਿਆਰੇ ਨਾਲ ਐਸਾ ਮਜ਼ਾਕ ਨਾ ਕਰੋ ਜਿਹੜਾ ਤੁਹਾਨੂੰ ਮਹਿੰਗਾ ਪੈ ਜਾਵੇ। ਭਗਵਾਨ ਕ੍ਰਿਸ਼ਨ ਜੀ ਬਚਪਨ ਅਵਸਥਾ ਵਿੱਚ ਸਨ, ਚਿਹਰੇ ਤੇ ਦਾੜੀ ਨਹੀਂ ਸੀ ਆਈ, ਤੇ ਬੱਚਿਆਂ ਨੇ ਮਜ਼ਾਕ ਕਰਕੇ ਭਗਵਾਨ ਕ੍ਰਿਸ਼ਨ ਜੀ ਦੇ ਪੇਟ ਤੇ ਇੱਕ ਬਾਟੀ ਬੰਨ ਦਿੱਤੀ ਤੇ ਬਸਤਰ ਪਹਿਨਾ ਦਿੱਤੇ ਇਸਤਰੀਆਂ ਵਾਲੇ, ਤੇ ਜਿਹੜੇ ਉਹਨਾਂ ਦੇ ਗੁਰੂ ਸਨ ਦੁਰਵਾਸ਼ਾ ਜੀ, ਬੜੇ ਬੰਦਗੀ ਵਾਲੇ ਸਨ, ਉਹਨਾਂ ਦੇ ਅੱਗੇ ਜਾ ਕੇ ਮੱਥਾ ਟਿਕਾਇਆ ਤੇ ਬੱਚੇ ਕਹਿਣ ਲੱਗੇ ਜੀ ਇਹਨੂੰ ਅਸੀਸ ਦਿਓ,
ਤੇ ਨਾਲੇ ਦੱਸੋ ਕਿ ਇਸ ਬੱਚੀ ਦੇ ਪੇਟ ਚੋਂ ਕੀ ਹੋਏਗਾ, ਲੜਕਾ ਕਿ ਲੜਕੀ? ਤੇ ਮਹਾਂਪੁਰਸ਼ ਕਹਿਣ ਲੱਗੇ, ਕੋਈ ਗੱਲ ਨਹੀਂ, ਇਸ ਨੂੰ ਲੈ ਜਾਓ, ਜੋ ਵੀ ਹੋਣਾ ਹੋਏਗਾ ਹੋ ਜਾਏਗਾ। ਦੁਬਾਰਾ ਫਿਰ ਪੁੱਛਿਆ, ਸ਼ਾਇਦ ਕ੍ਰਿਸ਼ਨ ਜੀ ਇਹ ਵੇਖਣਾ ਚਾਹੁੰਦੇ ਸਨ ਕਿ ਦੁਰਵਾਸ਼ਾ ਜੀ ਅੰਤਰਜਾਮੀ ਨੇ ਕਿ ਨਹੀਂ, ਕੋਈ ਬੰਦਗੀ ਦਾ ਅਸਰ ਹੈ। ਉਹ ਫਿਰ ਜਾ ਕੇ ਪੁੱਛਦੇ ਨੇ ਕਿ ਇਸ ਬੱਚੀ ਦੇ ਪੇਟ ਚੋਂ ਕੀ ਹੋਏਗਾ। ਜਦ ਤੀਜੀ ਵਾਰ ਪੁੱਛਿਆ ਤੇ ਦੁਰਵਾਸ਼ਾ ਜੀ ਕਹਿਣ ਲੱਗੇ, ਇਸ ਬੱਚੀ ਦੇ ਪੇਟ ਚੋਂ ਉਹ ਕੁਝ ਹੋਏਗਾ ਜਿਹੜਾ ਇਹਦੀ ਕੁੱਲ ਦਾ ਨਾਸ ਕਰੇਗਾ। ਤੇ ਇਹ ਕੌਣ ਸਨ, ਇਹਨਾਂ ਦੀ ਕਾਸਟ ਸੀ ਯਾਦਵ। ਕਹਿੰਦੇ ਨੇ ਕਿ ਇਸ ਦੇ ਪੇਟ ਚੋਂ ਉਹ ਹੋਏਗਾ ਜਿਹੜਾ ਯਾਦਵਾਂ ਦੀ ਕੁੱਲ ਦਾ ਨਾਸ ਕਰੇਗਾ। ਸਾਖੀ ਬੜੀ ਲੰਬੀ ਹੈ। ਇਸੇ ਤਰ੍ਹਾਂ ਹੋਇਆ, ਨਦੀ ਦੇ ਕਿਨਾਰੇ ਤੇ ਇਹਨਾਂ ਲੋਕਾਂ ਨੇ ਕੀ ਕੀਤਾ ਕਿ ਇਸ ਬਾਟੀ ਨੂੰ ਰੇਤ ਨਾਲ ਕਸਾ ਦਿੱਤਾ ਭਈ ਨਾ ਬਾਟੀ ਹੋਏਗੀ ਨਾ ਕੋਈ ਕਾਰਨ ਬਣੇਗਾ। ਤੇ ਸਾਧ ਸੰਗਤ, ਇਸ ਨਦੀ ਦੇ ਕੰਢੇ ਤੇ ਇੱਕ ਬੂਟਾ ਪੈਦਾ ਹੋ ਗਿਆ, ਉਸ ਨੂੰ ਕਹਿੰਦੇ ਨੇ ਡੱਬ। ਬਾਬਾ ਫਰੀਦ ਜੀ ਨੇ ਵੀ ਦੱਬ ਲਿਖਿਆ, ਉਸ ਨੂੰ ਸਰ ਵੀ ਕਹਿੰਦੇ। ਬੜੀ ਤੇਜ਼ ਹੁੰਦੀ ਹੈ ਉਹ। ਕਹਿੰਦੇ ਨੇ ਕਿ ਯਾਦਵਾਂ ਦੀ ਕੁੱਲ ਦੇ ਵਿੱਚ ਭਰਾਵਾਂ ਦਾ ਆਪਸ ਵਿੱਚ ਇਤਨਾ ਝਗੜਾ ਹੋ ਗਿਆ ਕਿ ਉਹ ਜਿਹੜੀ ਡੱਬ ਸੀ ਉਹ ਪੁੱਟ ਪੁੱਟ ਕੇ ਇੱਕ ਦੂਜੇ ਨੂੰ ਚੀਰ ਰਹੇ ਨੇ ਉਸ ਡੱਬ ਨਾਲ। ਤੇ ਜਿਹੜਾ ਇੱਕ ਛੋਟਾ ਜਿਹਾ ਬਾਟੀ ਦਾ ਟੁਕੜਾ ਰਹਿ ਗਿਆ ਸੀ ਉਹ ਉਹਨਾਂ ਨੇ ਪਾਣੀ ਵਿੱਚ ਸੁੱਟ ਦਿੱਤਾ। ਉਹ ਮੱਛੀ ਨੇ, ਮੱਛੀ ਦੇ ਅੰਦਰ ਚਲਾ ਗਿਆ ਉਹ ਟੁਕੜਾ। ਸ਼ਿਕਾਰੀ ਆਇਆ, ਉਸਨੇ ਮੱਛੀ ਪਕੜੀ। ਜਦੋਂ ਮੱਛੀ ਕੱਟੀ, ਉਸ ਪੱਤਰੇ ਨੂੰ ਉਸਨੇ ਤੀਰ ਦੇ ਅੱਗੇ ਜੜਾ ਦਿੱਤਾ ਤੇ ਸਾਧ ਸੰਗਤ ਉਹੀ ਉਹ ਤੀਰ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਲੱਗਾ। ਸਿਰਫ ਭਗਵਾਨ ਕ੍ਰਿਸ਼ਨ ਜੀ ਇੱਕ ਯਾਦਵ ਦੀ ਕੁੱਲ ਦੇ ਵਿੱਚੋਂ ਰਹਿ ਗਏ ਸਨ, ਤਾਂ ਉਹਨਾਂ ਦਾ ਚਲਾਣਾ ਵੀ ਉਸ ਤੀਰ ਨਾਲ ਹੋਇਆ। ਸਾਧੂ ਦਾ ਬਚਨ ਕਦੇ ਟਲ ਨਹੀਂ ਸਕਦਾ। ਸਾਧੂ ਨੇ ਇਹੋ ਹੀ ਗੱਲ ਕਹੀ ਸੀ ਕਿ ਇਹਦੇ ਪੇਟ ਚੋਂ ਉਹ ਕੁਝ ਹੋਏਗਾ ਜਿਹੜਾ ਯਾਦਵਾਂ ਦੀ ਕੁੱਲ ਦਾ ਨਾਸ ਕਰੇਗਾ। ਤਾਂ ਇੱਥੇ ਰਾਜਾ ਚਰਨਾਂ ਤੇ ਡਿੱਗ ਪਿਆ, ਕਹਿਣ ਲੱਗਾ ਜੀ ਇਹ ਮੈਨੂੰ ਖਾਣੀ ਪਏਗੀ। ਕਹਿਣ ਲੱਗਾ ਫਿਰ ਇੰਨੀ ਮੈਂ ਨਹੀਂ ਖਾ ਸਕਦਾ, ਮੇਰੇ ਤੇ ਬਖਸ਼ਿਸ਼ ਕਰੋ। ਤੇ ਮਹਾਂਪੁਰਸ਼ ਕਹਿਣ ਲੱਗੇ, ਤੂੰ ਕੀ ਚਾਹੁੰਦਾ? ਕਹਿਣ ਲੱਗਾ ਜੀ ਮੈਂ ਚਾਹੁੰਦਾ ਇਹ ਲਿਦ ਘੱਟ ਜਾਏ, ਕਿਸੇ ਤਰੀਕੇ ਘੱਟ ਜਾਏ, ਮੈਂ ਖਾਣ ਵਾਸਤੇ ਤਾਂ ਤਿਆਰ ਹਾਂ, ਮੈਂ ਇਸੇ ਜਨਮ ਵਿੱਚ ਹੀ ਖਾ ਲੈਣਾ, ਅਗਲਾ ਜਨਮ ਲੈਣ ਦੀ ਲੋੜ ਹੀ ਨਾ ਪਵੇ। ਤਾਂ ਮਹਾਂਪੁਰਸ਼ ਕਹਿਣ ਲੱਗੇ, ਹੁਣ ਇੰਜ ਹੋ ਸਕਦਾ ਹੈ, ਤੂੰ ਕੋਈ ਐਸਾ ਕੰਮ ਕਰ ਜਿਸ ਕੰਮ ਨਾਲ ਲੋਕ ਤੇਰੀ ਨਿੰਦਿਆ ਕਰਨ। ਤੇ ਸਾਧ ਸੰਗਤ, ਜਿਉਂ ਜਿਉਂ ਕੋਈ ਕਿਸ ਦੀ ਨਿੰਦਿਆ ਕਰਦਾ ਨਾ ਉਹਦੀ ਮੈਲ ਧੋਪਦੀ। ਕਹਿਣ ਲੱਗੇ ਤੂੰ ਨਿੰਦਿਆ ਕਰ, ਜਿਉਂ ਜਿਉਂ ਨਿੰਦਿਆ ਕਰਦਾ ਜਾਏਗਾ ਇਹ ਲਿਦ ਘਟਦੀ ਜਾਏਗੀ। ਤੇ ਸਾਧ ਸੰਗਤ, ਰਾਜੇ ਨੇ ਆਪਣੀ ਨਿੰਦਿਆ ਕਰਵਾਈ, ਕਈ ਤਰੀਕੇ ਵਰਤੇ ਆਪਣੀ ਨਿੰਦਿਆ ਦੇ, ਲੋਕਾਂ ਨੇ ਖੂਬ ਨਿੰਦਿਆ ਕੀਤੀ। ਰਾਜਾ ਤਾਂ ਬੜਾ ਚੰਗਾ ਸੀ, ਹੁਣ ਇਹਦੀ ਬੁੱਧੀ ਭ੍ਰਿਸ਼ਟ ਹੋ ਗਈ। ਰਾਜਾ ਤਾਂ ਕਿਸੇ ਵੱਲ ਬੁਰੀ ਨਿਗਾਹ ਨਹੀਂ ਸੀ ਦੇਖਦਾ ਤੇ ਹੁਣ ਆਪਣੇ ਨਾਲ ਪਰਾਈਆਂ ਇਸਤਰੀਆਂ ਨੂੰ ਰੱਖਦਾ ਹੈ। ਇਹ ਸਾਰਾ ਕੁਝ, ਰਾਜਾ ਕਰੈਕਟਰ ਤਾਂ ਮਾੜਾ ਨਹੀਂ ਸੀ, ਲੇਕਿਨ ਇਹ ਸਾਰਾ ਕੁਝ ਉਸਨੇ ਕੀਤਾ ਕਿ ਲੋਕ ਮੇਰੀ ਨਿੰਦਿਆ ਕਰਨ। ਤੇ ਸਤਿ ਸੰਗਤ, ਜਿਉਂ ਜਿਉਂ ਨਿੰਦਿਆ ਹੋਈ, ਇੱਕ ਦਿਨ ਫਿਰ ਉਸਨੇ ਆ ਕੇ ਦੇਖਿਆ, ਓਨੀ ਕੁ ਲਿਦ ਬਚ ਗਈ ਜਿੰਨੀ ਕੁ ਉਸਨੇ ਦਿੱਤੀ ਸੀ। ਤੇ ਕਹਿਣ ਲੱਗਾ ਮਹਾਰਾਜ ਇਹ ਕਿਵੇਂ ਕਟੇਗੀ? ਤੇ ਮਹਾਂਪੁਰਸ਼ ਕਹਿਣ ਲੱਗੇ ਇਹ ਤਾਂ ਤੈਨੂੰ ਖਾਣੀ ਪਏਗੀ।
ਤੇ ਸਤ ਸੰਗਤ ਰਾਜੇ ਨੇ ਫਿਰ ਇੱਕ ਬੜਾ ਕੀਮਤੀ ਕੁਸ਼ਤਾ ਬਣਾਇਆ ਜਿਸ ਨੂੰ ਅਸੀਂ ਪੰਜੀਰੀ ਕਹਿੰਦੇ ਹਾਂ, ਬੜਾ ਕੀਮਤੀ ਕੁਸ਼ਤਾ ਬਣਾਇਆ। ਉਸ ਕੁਸ਼ਤੇ ਦੇ ਵਿੱਚ ਲਿਦ ਪਾ ਕੇ ਤੇ ਜਦੋਂ ਰਾਜਾ ਅੰਮ੍ਰਿਤ ਵੇਲੇ ਉੱਠ ਕੇ ਦੁੱਧ ਨਾਲ ਉਹ ਕੁਸ਼ਤਾ ਖਾਂਦਾ ਸੀ ਨਾ, ਤਾਂ ਉਸਨੂੰ ਚੇਤਾ ਆ ਜਾਂਦਾ ਸੀ ਇਹਦੇ ਵਿੱਚ ਲਿਦ ਵੀ ਪਈ ਹੋਈ। ਉਦੋਂ ਬੜਾ ਦੁਖੀ ਹੁੰਦਾ ਸੀ।

ਰਾਗ ਗੌੜੀ ਗੁਆਰੇਰੀ ਵਿੱਚ ਰਿਸ਼ਭ ਕੋਮਲ, ਮੱਧਮ ਤੀਬਰ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਦੇ ਆਰੋਹ ਵਿੱਚ ਰਿਸ਼ਭ ਪੰਚਮ ਅਤੇ ਅਵਰੋਹ ਵਿੱਚ ਪੰਚਮ ਵਰਜਿਤ ਹੈ। ਇਸ ਦੀ ਜਾਤੀ ਔੜਵ ਸ਼ਾੜਵ, ਵਾਦੀ ਗੰਧਾਰ, ਸੰਵਾਦੀ ਧੈਵਤ ਅਤੇ ਸਮਾਂ ਸ਼ਾਮ ਹੈ। ਇਸ ਰਾਗ ਵਿੱਚ ਗੁਰਸਿੱਖ ਹਰ ਬੋਲੋ ਮੇਰੇ ਭਾਈ ਸ਼ਬਦ ਦਾ ਕੀਰਤਨ ਕਰ ਰਹੇ ਹਨ। ਭਾਈ ਅਵਤਾਰ ਸਿੰਘ।

ਸਿੱਖਾਂ ਦੀਆਂ ਮੁਗਲ ਫੌਜਾਂ ਪਹਾੜੀ ਰਾਜਿਆਂ ਦੀਆਂ ਫੌਜਾਂ ਅਤੇ ਇਲਾਕੇ ਦਾ ਸਰਕਾਰੀ ਲੁਟੇਰਾ ਵਾਹੀਆ ਜੋ ਲਗਭਗ 10 ਲੱਖ ਦੇ ਕਰੀਬ ਸੀ। ਰਾਤੋ ਰਾਤ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ। ਜਿੱਥੋਂ ਤੱਕ ਉਦਾਲੇ ਨਜ਼ਰ ਜਾਂਦੀ ਸੀ ਫੌਜਾਂ ਹੀ ਫੌਜਾਂ ਦਿਸਦੀਆਂ ਸਨ। ਜਦੋਂ ਵੈਰੀ ਨੇ ਹੱਲਾ ਕੀਤਾ ਤਾਂ ਸਿੰਘਾਂ ਨੇ ਗੜੀ ਦੇ ਵਿੱਚੋਂ ਇਕਦਮ ਗੋਲੀਆਂ ਚਲਾਈਆਂ। ਭਰੀਆਂ ਹੋਈਆਂ ਬੰਦੂਕਾਂ ਖਾਲੀ ਕਰਕੇ ਫਿਰ ਸਿੰਘਾਂ ਨੇ ਤੀਰਾਂ ਦੀ ਬੁਛਾਰ ਕੀਤੀ। ਇੱਕ ਇੱਕ ਤੀਰ ਤੇ ਗੋਲੀ ਕਈਆਂ ਕਈਆਂ ਦੀਆਂ ਛਾਤੀਆਂ ਚੀਰ ਕੇ ਲੰਘ ਗਈ। ਜਿੰਨੇ ਵਾਰ ਹੋਏ ਉਦੋਂ 4-5 ਗੁਣਾ ਵਧੇਰੇ ਵੈਰੀ ਦੀਆਂ ਲੋਥਾਂ ਧਰਤੀ ਤੇ ਡਿੱਗਦੀਆਂ ਨਜ਼ਰ ਆ ਰਹੀਆਂ ਸਨ। ਇਹ ਵੈਰੀ ਦਾ ਬੜਾ ਕਹਿਰੀ ਹੱਲਾ ਸੀ। ਜਦੋਂ ਸਿੰਘਾਂ ਨੇ ਪਹਿਲੇ ਹੱਲੇ ਦਾ ਮੂੰਹ ਤੋੜਵਾਂ ਜਵਾਬ ਦੇ ਦਿੱਤਾ ਤਾਂ ਫਿਰ ਵੈਰੀ ਪੌੜੀਆਂ ਲਾ ਕੇ ਕੰਧ ਤੇ ਚੜਨ ਲੱਗੇ। ਜਿੰਨੇ ਵੀ ਕੰਧੋਂ ਉੱਚੇ ਹੁੰਦੇ ਸਿੰਘ ਉਹਨਾਂ ਨੂੰ ਤੀਰਾਂ ਨਾਲ ਵਿੰਨ ਕੇ ਥੱਲੇ ਸੁੱਟ ਦਿੰਦੇ। ਫਿਰ ਸੋਚ ਵਿਚਾਰ ਕੇ ਵੈਰੀ ਦਰਵਾਜ਼ਾ ਤੋੜਨ ਲਈ ਅੱਗੇ ਵਧੇ। ਇਹ ਪਹਿਲਾਂ ਨਾਲੋਂ ਵੀ ਮਾਰੂ ਹੱਲਾ ਸੀ। ਇਹ ਦੇਖ ਕੇ ਭਾਈ ਹਿੰਮਤ ਸਿੰਘ ਜੀ ਹਜ਼ੂਰ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਤੇ ਬੇਨਤੀ ਕਰਨ ਲੱਗੇ, ਮਹਾਰਾਜ ਆਗਿਆ ਦੇਵੋ ਜੋ ਮੈਦਾਨੇ ਜੰਗ ਵਿੱਚ ਜੂਝ ਕੇ ਆਪਣਾ ਜਨਮ ਸਫਲਾ ਕਰੀਏ। ਗੁਰੂ ਸਾਹਿਬ ਨੇ ਬੜੀ ਖੁਸ਼ੀ ਦੇ ਨਾਲ ਪ੍ਰਵਾਨਗੀ ਦੇ ਦਿੱਤੀ। ਭਾਈ ਹਿੰਮਤ ਸਿੰਘ ਜੀ ਅਤੇ 4 ਹੋਰ ਸਿੰਘਾਂ ਦਾ ਜਥਾ ਵੈਰੀਆਂ ਉੱਤੇ ਟੁੱਟ ਕੇ ਪੈ ਗਏ। ਸਿੰਘਾਂ ਨੇ ਜਿਸ ਤਰ੍ਹਾਂ ਵੈਰੀਆਂ ਵਿੱਚ ਭਾਜੜਾਂ ਪਾ ਦਿੱਤੀਆਂ ਉਸ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੈ ਇਹ ਰੱਖਦਾ ਹੈ।

ਸੱਚਮੁੱਚ ਜਦੋਂ ਕੋਈ ਸੱਚੇ ਮਨੋਂ ਨਾਰਾਇਣ ਕਹਿੰਦਾ ਤਾਂ ਭਾਵੇਂ ਉਹ ਗੁਨਾਹਗਾਰ ਹੈ, ਪਾਪੀ ਹੈ, ਉਹਦਾ ਵੀ ਉਧਾਰ ਹੋ ਜਾਂਦਾ ਹੈ। ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਅਜਾਮਲ ਪਾਪੀ ਦਾ ਜ਼ਿਕਰ ਕੀਤਾ ਹੈ। ਇਤਨਾ ਪਾਪੀ ਜਿਹਦੇ ਬਾਰੇ ਬਾਣੀ ਵਿੱਚ ਸਾਹਿਬ ਜੀ ਬਿਆਨ ਕਰਦੇ ਨੇ, ਅਜਾਮਲ ਪਾਪੀ ਜੱਗ ਜਾਣੇ। ਇਸ ਅਜਾਮਲ ਪਾਪੀ ਨੂੰ ਸਾਰਾ ਸੰਸਾਰ ਜਾਣਦਾ। ਆਓ ਵਿਚਾਰ ਕਰੀਏ ਕਿਸ ਤਰ੍ਹਾਂ ਇਹ ਪਾਪੀ ਬਣਿਆ।

ਇਹ ਅਜਾਮਲ ਇੱਕ ਪੰਡਿਤ ਦਾ ਲੜਕਾ ਸੀ। ਅਜਾਮਲ ਦਾ ਪਿਤਾ ਰਾਜੇ ਦੇ ਦਰਬਾਰ ਵਿੱਚ ਕਥਾ ਕਰਿਆ ਕਰਦਾ ਸੀ। ਅਜਾਮਲ ਦੇ ਪਿਤਾ ਨੂੰ ਬੜਾ ਆਦਰ ਮਾਨ ਮਿਲਦਾ। ਅਜਾਮਲ ਦਾ ਪਿਤਾ ਸੋਚਦਾ ਅਜਾਮਲ ਵੱਡਾ ਹੋਵੇ, ਪੜ੍ਹ ਲਿਖ ਜਾਵੇ ਤੇ ਮੇਰੀ ਜਗ੍ਹਾ ਰਾਜੇ ਦੇ ਦਰਬਾਰ ਵਿੱਚ ਇਹ ਵੀ ਕਥਾ ਕਰਿਆ ਕਰੇ ਅਤੇ ਜਿੰਨਾ ਇੱਜ਼ਤ ਮਾਨ ਮਿਲੇ ਇਸ ਤੋਂ ਵੱਧ ਇੱਜ਼ਤ ਮਾਨ ਇਸ ਨੂੰ ਮਿਲੇ। ਅਜਾਮਲ ਕੁਝ ਵੱਡਾ ਹੋਇਆ। ਅਜਾਮਲ ਦਾ ਪਿਤਾ ਅਜਾਮਲ ਨੂੰ ਪੜ੍ਹਨ ਵਾਸਤੇ ਪਾਠਸ਼ਾਲਾ ਵਿੱਚ ਲੈ ਗਿਆ। ਪਹਿਲੇ ਦਿਨ ਅਜਾਮਲ ਪਾਠਸ਼ਾਲਾ ਪਹੁੰਚਿਆ। ਅਜਾਮਲ ਨੂੰ ਪੜ੍ਹਾਉਣ ਵਾਲਾ ਗੁਰੂ, ਅੱਜ ਕੱਲ੍ਹ ਦੇ ਅਧਿਆਪਕ ਕਹਿੰਦੇ ਨੇ, ਮਾਸਟਰ ਕਹਿੰਦੇ ਨੇ, ਪ੍ਰੋਫੈਸਰ ਕਹਿੰਦੇ ਨੇ, ਪਰ ਪਹਿਲਾਂ ਲੋਕ ਵਿਦਿਆ ਦੇਣ ਵਾਲੇ ਨੂੰ ਗੁਰੂ ਕਿਹਾ ਕਰਦੇ ਸਨ ਤੇ ਪੂਰਾ ਮਾਨ ਇੱਜ਼ਤ ਦਿੰਦੇ ਸਨ। ਅਜਾਮਲ ਦੇ ਗੁਰੂ ਨੇ ਕਿਹਾ, ਅਜਾਮਲ ਜਦੋਂ ਮੇਰੇ ਕੋਲ ਪੜ੍ਹਨ ਵਾਸਤੇ ਆਵੇਂ ਤਾਂ ਇੱਕ ਗੱਲ ਯਾਦ ਰੱਖੀ, ਸ਼ਹਿਰ ਦੇ ਬਾਹਰੋਂ ਆਉਣਾ ਹੈ, ਬਾਜ਼ਾਰ ਵਿੱਚੋਂ ਲੰਘ ਕੇ ਤੂੰ ਮੇਰੇ ਕੋਲ ਪੜ੍ਹਨ ਵਾਸਤੇ ਨਹੀਂ ਆਉਣਾ। ਅਜਾਮਲ ਨੇ ਕਿਹਾ, ਸਤਿਵਚਨ। ਅਜਾਮਲ ਜਦੋਂ ਪੜ੍ਹਨ ਵਾਸਤੇ ਜਾਂਦਾ ਤਾਂ ਸ਼ਹਿਰ ਦੇ ਬਾਹਰੋਂ ਆਉਂਦਾ, ਪੜ੍ਹਾਈ ਕਰਕੇ ਵਾਪਸ ਘਰ ਜਾਣ ਲੱਗਦਾ ਤੇ ਤਾਂ ਵੀ ਸ਼ਹਿਰ ਦੇ ਬਾਹਰੋਂ। ਅਜਾਮਲ ਜਦੋਂ ਤੱਕ ਗੁਰੂ ਦਾ ਕਹਿਣਾ ਮੰਨਦਾ ਰਿਹਾ, ਸਾਰਿਆਂ ਵਿਦਿਆਰਥੀਆਂ ਨਾਲੋਂ ਸਿਆਣਾ, ਹੁਸ਼ਿਆਰ, ਪੜ੍ਹਾਈ ਵਿੱਚ ਤੇਜ, ਸਰੀਰ ਵੀ ਚੰਗਾ, ਗੁਰੂ ਵੀ ਖੁਸ਼, ਪਿਤਾ ਵੀ ਖੁਸ਼, ਅਜਾਮਲ ਵੀ ਖੁਸ਼। ਪਰ ਇਹ ਖੁਸ਼ੀ ਬਹੁਤ ਹੀ ਦਿਨ ਨਾ ਚੱਲੀ। ਇੱਕ ਦਿਨ ਅਜਾਮਲ ਮਨ ਵਿੱਚ ਸੋਚਦਾ, ਐ ਮਨਾ, ਸਾਰੀ ਦੁਨੀਆ ਸ਼ਹਿਰ ਵਿੱਚ ਵਸਦੀ, ਪਰ ਮੈਨੂੰ ਗੁਰੂ ਨੇ ਕਿਉਂ

ਘਰ ਬਾਰ ਸਾਰਾ ਜ਼ਬਤ ਕਰ ਲਿਆ ਜਾਏਗਾ ਤੇ ਇਹਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਏਗਾ। ਪਰ ਅਜਾਮਲ ਰਾਜੇ ਦੀ ਗੱਲ ਸੁਣ ਕੇ ਵੀ ਨਾ ਮੰਨਿਆ ਤਾਂ ਰਾਜੇ ਨੇ ਹੁਕਮ ਦਿੱਤਾ ਇਹਦਾ ਘਰ ਬਾਰ ਜ਼ਬਤ ਕਰ ਲਿਆ ਜਾਏ। ਅਜਾਮਲ ਨੂੰ ਕਲਾਵਤੀ ਵੇਸਵਾ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਏ। ਅਜਾਮਲ ਤੇ ਕਲਾਵਤੀ ਵੇਸਵਾ ਨੂੰ ਦੇਸ਼ ਨਿਕਾਲਾ ਮਿਲ ਗਿਆ। ਇੱਕ ਜੰਗਲ ਦੇ ਵਿੱਚ ਝੁੱਗੀ ਪਾ ਕੇ ਇਹ ਦੋਨੋਂ ਜਣੇ ਰਹਿਣ ਲੱਗ ਪਏ। ਗੁਰੂ ਤੋਂ ਬੇਮੁਖ ਹੋਇਆ, ਘਰ ਬਾਰ ਛੁੱਟ ਗਿਆ, ਧਨ ਪਦਾਰਥ ਵੀ ਕੋਲ ਨਹੀਂ। ਗੁਰੂ ਤੇ ਬੇਮੁਖ ਹੋ ਕੇ ਪਾਪ ਕਮਾਣ ਲੱਗ ਪਿਆ। ਆਪਣਾ ਜਿਹੜਾ ਜਨਮ ਹੈ

ਸੰਤਾਂ ਨੂੰ ਭੇਟਾ ਦੇਣ ਵਾਸਤੇ ਕੁਝ ਹੈ? ਕਲਾਵਤੀ ਨੇ ਕਿਹਾ, ਥੋੜੇ ਜੇ ਛੋਲੇ ਨੇ। ਉਹ ਛੋਲੇ ਤੇ ਪਾਣੀ ਸੰਤਾਂ ਦੇ ਅੱਗੇ ਰੱਖਿਆ। ਸੰਤਾਂ ਨੇ ਛੋਲੇ ਖਾਧੇ, ਪਾਣੀ ਪੀਤਾ, ਤੁਰਨ ਲੱਗੇ। ਅਜਾਮਲ ਤੇ ਕਲਾਵਤੀ ਹੱਥ ਜੋੜ ਕੇ ਖੜੇ ਹੋ ਗਏ। ਕਹਿਣ ਲੱਗੇ, ਮਹਾਰਾਜ, ਸਾਰੀ ਉਮਰ ਪਾਪ ਕੀਤਾ, ਕਿਸੇ ਦਾ ਕਹਿਣਾ ਨਹੀਂ ਮੰਨਿਆ, ਔਲਾਦ ਵੀ ਭੈੜੀ ਨਿਕਲੀ, ਸਾਡੇ ਸਰੀਰ ਵੀ ਰੋਗੀ ਹੋ ਗਏ ਨੇ, ਕਿਰਪਾ ਕਰੋ ਸਾਡਾ ਉਧਾਰ ਕਰ ਦਿਓ। ਸੰਤਾਂ ਨੇ ਕਿਹਾ, ਅਜਾਮਲ, ਅਗਰ ਇਨਸਾਨ ਪਹਿਲਾਂ ਠੀਕ ਰਸਤੇ ਚੱਲ

ਸਾਰੇ ਦੁੱਖਾਂ ਦਾ ਨਾਸ਼ ਕਰ ਦਿੰਦਾ। ਇਸ ਤਰ੍ਹਾਂ ਕਰੋ, ਇੱਕ ਪੁੱਤਰ ਤੁਹਾਡੇ ਘਰ ਹੋਰ ਹੋਵੇਗਾ ਸਤਵਾਂ, ਉਹਨੂੰ ਧਰਮਸ਼ਾਲਾ ਲੈ ਜਾਇਓ। ਉੱਥੇ ਜਾ ਕੇ ਉਹਦਾ ਨਾਮ ਨਾਰਾਇਣ ਰੱਖਿਓ, ਤੁਹਾਡਾ ਉਧਾਰ ਹੋ ਜਾਏਗਾ। ਇਹ ਗੱਲ ਕਹਿ ਕੇ ਤੇ ਮਹਾਂਪੁਰਸ਼

ਕਿ ਇਹਦਾ ਨਾਮ ਨਾਰਾਇਣ ਰਖਾਈਏ। ਅਜਾਮਲ ਕਲਾਵਤੀ ਦੇ ਨਾਮ ਕਲਾਵਤੀ ਦੇ ਨਾਲ ਧਰਮਸ਼ਾਲਾ ਨੂੰ ਚੱਲ ਪਿਆ ਸਤਵੇਂ ਪੁੱਤਰ।

ਇਹਦਾ ਨਾਰਾਇਣ ਪੁੱਤਰ ਕੋਲ ਖੇਡਦੇ। ਛੋਟਾ ਪੁੱਤਰ ਹੋਣ ਕਰਕੇ ਪਿਆਰਾ ਲੱਗਦਾ, ਹਰ ਵਕਤ ਪੁੱਤਰ ਨਾਰਾਇਣ ਪੁੱਤਰ ਨਾਰਾਇਣ ਕਰਦਾ ਰਹਿੰਦਾ, ਤੇ ਹੁਣ ਵੀ ਪੁੱਤਰ ਨਾਰਾਇਣ ਕਰਕੇ ਉਸ ਨੂੰ ਬੁਲਾ ਰਿਹਾ। ਅੰਤ ਸਮਾਂ ਆਇਆ, ਅੰਤ ਸਮਾਂ ਹਰ ਇਨਸਾਨ ਦਾ ਹਰ ਚੀਜ਼ ਦਾ ਅੰਤ ਹੈ। ਅਜਾਮਲ ਦਾ ਵੀ ਅੰਤ ਵੇਲਾ ਆ ਗਿਆ। ਜਮਦੂਤ ਲੈਣ ਵਾਸਤੇ ਆ ਪਹੁੰਚੇ। ਜਦੋਂ ਜਮਦੂਤਾਂ ਨੂੰ ਅਜਾਮਲ ਨੇ ਦੇਖਿਆ ਤੇ ਅਜਾਮਲ ਦਾ ਮਨ ਕੰਬ ਗਿਆ।

ਹੁਕਮ ਹੈ ਜਮਦੂਤਾਂ ਨੂੰ ਕਿ ਜਿੱਥੇ ਪਰਮੇਸ਼ਰ ਦਾ ਨਾਮ ਹੈ ਉੱਥੇ ਜਮਦੂਤ ਨਹੀਂ ਜਾ ਸਕਦੇ। ਜਮਦੂਤ ਪਿਛਾਂ ਹਟ ਗਏ ਤਾਂ ਹੋਇਆ ਕਿ ਜਮਗਣ ਮਾਰੇ ਹਰਜਣਾ ਗਿਆ ਸੁਰਗ ਜਮ ਡੰਡ ਨਾ ਸਹਿਆ। ਜਮਗਣਾ ਨੂੰ ਦੇਵਤਿਆਂ ਨੇ ਹਰੀ ਦੇ ਜਨਾਂ ਨੇ ਪਿਛਾਂ ਕਰ ਦਿੱਤਾ। ਉਸ ਪਾਪੀ ਅਜਾਮਲ ਨੂੰ ਬੈਬਾਨ ਵਿੱਚ ਬਿਠਾ ਕੇ ਉਹ ਹਰੀ ਦੇ ਜਨ ਦੇਵਤੇ ਅਜਾਮਲ ਨੂੰ ਸੱਚਖੰਡ ਲੈ ਗਏ। ਜਮਾਂ ਦੇ ਡੰਡ ਤੋਂ ਜਮਾਂ ਦੀ ਮਾਰ ਤੋਂ ਉਹ ਪਾਪੀ ਅਜਾਮਲ ਬਚ ਗਿਆ। ਕਿਉਂ ਬਚ ਗਿਆ? ਨਾਏ ਲਏ ਦੁੱਖ ਡੇਰਾ ਟਹਿਆ। ਜਿਹੜਾ ਵੀ ਉਸ ਪਰਮੇਸ਼ਰ ਦਾ ਨਾਮ ਲੈਂਦਾ ਉਹਦੇ ਦੁੱਖ ਕਲੇਸ਼ ਖਤਮ ਹੋ ਜਾਂਦੇ ਨੇ। ਬਾਣੀ ਵੀ ਇਸ ਗੱਲ ਦੀ ਗਵਾਹੀ ਭਰਦੀ ਏ, ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੇ ਜੇ ਮਰੇ, ਬਦਤ ਤਰਲੋਚਣ ਤੇ ਨਰ ਮੁਕਤਾ, ਪੀਤੰਬਰ ਵਾਂਗੇ

ਰਾਗ ਕੇਦਾਰਾ ਭਾਰਤੀ ਸੰਗੀਤ ਦਾ ਬੜਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਇਸ ਰਾਗ ਦੇ ਸੰਬੰਧ ਵਿੱਚ ਗੁਰਵਾਕ ਹੈ, ਕੇਦਾਰਾ ਰਾਗਾਂ ਵਿੱਚ ਜਾਣੀ ਅਪਾਹੀ, ਸਬਦੇ ਕਰੇ ਪਿਆਰ, ਸਤ ਸੰਗਤ ਸਿਓ ਮਿਲਦੋ ਰਹੇ, ਸੱਚੇ ਧਰੇ ਪਿਆਰ। ਇਸ ਤੋਂ ਸਪਸ਼ਟ ਹੈ ਗੁਰਮਤ ਸੰਗੀਤ ਵਿੱਚ ਇਸ ਦਾ ਮਹੱਤਵਪੂਰਨ ਸਥਾਨ ਹੈ। ਕੇਦਾਰਾ ਰਾਗ ਭਾਰਤੀ ਸੰਗੀਤ ਦਾ ਅਭਿੰਨ ਅੰਗ ਬਣਿਆ ਚਲਿਆ ਆ ਰਿਹਾ ਹੈ। ਇਸ ਰਾਗ ਦੀ ਗਣਨਾ ਕੋਈ ਬਹੁਤੇ ਕਠਿਨ ਜਾਂ ਜਟਲ ਰਾਗਾਂ ਵਿੱਚ ਨਹੀਂ ਕੀਤੀ ਜਾਂਦੀ, ਸਗੋਂ ਸਰਬ ਸਾਧਾਰਨ ਜਾਂ ਸੁਗਮ ਰਾਗਾਂ ਦੇ ਵਰਗਾਂ ਵਿੱਚ ਇਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਤੋ ਜ਼ਿਆਦਾ ਫੜਫੜਾਹਟ ਤੇ ਲੀਨੀ ਹੈ ਕੇਦਾਰਾ ਸੁਰ, ਅਤੇ ਕਹਿੰਦੇ ਹਨ ਇਸ ਨੂੰ ਉਹੀ ਗਾ ਸਕਦਾ ਹੈ ਜੋ ਵਿਦਿਆ ਮੈਂ ਪ੍ਰਵੀਨ, ਜੋਗ ਆਸਣ ਹੈ ਦ੍ਰਿੜ ਜਾਕੂ, ਐਸੇ ਮਹਾਜੋਧਾ ਗਾਈਏ ਨਿਸ ਬੀਤੇ ਜਾਮ ਤੇ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਮਧਿਅਮ ਅਤੇ ਗੰਧਾਰ ਬਕਲ ਰੀਤੀ ਨਾਲ ਲੱਗਦਾ ਹੈ। ਅਵਰੋਹ ਵਿੱਚ ਗੰਧਾਰ ਵਰਜਿਤ ਹੈ, ਅਰੋਹ ਵਿੱਚ ਰਿਸ਼ਵ ਅਤੇ ਦੈਵਤ ਸੁਰ ਦਾ ਤਿਆਗ ਕੀਤਾ ਜਾਂਦਾ ਹੈ। ਇਸ ਦਾ ਬਾਦੀ ਮੱਧਮ ਅਤੇ ਸੰਵਾਦੀ ਸੁਰ ਛੜਜ ਹੈ। ਗਾਇਨ ਸਮਾਂ ਰਾਤ ਦਾ ਪ੍ਰਥਮ ਪਹਿ। ਕੇਦਾਰਾ ਰਾਗ ਵਿੱਚ ਪਹਿਲਾ ਸ਼ਬਦ ਸਰਵਣ ਕਰੋ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ। ਸ਼ਬਦ ਦੀ ਪਹਿਲੀ ਤੁਕ ਹੈ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ, ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਬੀਬੀ ਗੁਰਿੰਦਰ ਕੌਰ ਜੀ। ਸ਼ਬਦ ਦੇ ਬੋਧ ਹਨ ਸਰਨੀ ਆਇਓ ਨਾਥ ਨਿਧਾਨ। ਪਹਿਲਾ ਸ਼ਬਦ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ।

ਫਤਿਹ। ਸਿੱਖ ਧਰਮ ਦੀ ਸਿਆਸੀ ਤੇ ਧਾਰਮਿਕ ਰੁਚੀ ਦੇ ਸੰਘ ਦਾ ਨਾਮ ਪੰਥ ਹੈ। ਇਹ ਪੰਥ ਦੇ ਬਾਲੀ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਰੋਂਦੂ ਮੁਰਦੇ ਨਿਰਾਸ਼ਾਵਾਦੀ ਲੋਕਾਂ ਨੂੰ ਖੁਸ਼ ਰਹਿਣਾ ਆਸ਼ਾਵਾਦੀ ਤੇ ਚੜ੍ਹਦੀ ਕਲਾ ਦਾ ਪੁੰਜ ਬਣਾ ਦਿੱਤਾ, ਦੂਜਿਆਂ ਲਈ ਮਰਨ ਦਾ ਚਾਹ ਪੈਦਾ ਕਰ ਦਿੱਤਾ, ਦੁਨੀਆਂ ਤੋਂ ਵੱਖਰੀ ਆਪੇ ਗੁਰੂ ਆਪੇ ਚੇਲੇ ਦੀ ਰੀਤ ਨੂੰ ਨਿਭਾਉਂਦਿਆਂ ਪੰਥ ਦਾ ਹੁਕਮ ਮੰਨ ਕੇ ਗੁਰੂ ਜੀ ਨੇ ਚਮਕੌਰ ਦੀ ਹਵੇਲੀ ਛੱਡੀ, ਦਲਾਂ ਨੂੰ ਚੀਰ ਦੇ ਗੁਰੂ ਜੀ ਕਿੜੀ ਬਹਿਲੋਲ ਲੰਘ ਕੇ ਮਾਛੀਵੜ ਦੇ ਜੰਗਲਾਂ ਚ ਜਾ ਪਹੁੰਚੇ। ਆਤਮਾ ਚੜ੍ਹਦੀ ਕਲਾ ਵਿਚ ਸੀ ਪਰ ਭੁੱਖ ਵਿਛੋੜੇ ਥਕੇਵੇ ਤੇ ਉਨੀਂਦਰੇ ਨੇ ਸਰੀਰ ਨਿਟਾਲ ਕਰ ਦਿੱਤਾ, ਕੋਮਲ ਚਰਨ ਕੰਡਿਆਂ ਨੇ ਪਛ ਦਿੱਤੇ, ਤਖਤਾਂ ਦੇ ਮਾਲਕ ਧਰਤੀ ਤੇ ਅਡੋਲ ਸੌ ਗਏ। ਪੂਰੇ ਦੀ ਪੌਣ ਠੋਕਰਾਂ ਮਾਰਦੀ ਏ ਤੇ ਆਕਾਸ਼ਬਾਣੀ

ਆਕਾਸ਼ਬਾਣੀ ਬਾਰੇ ਗਿਆਨੀ ਟਹਿਲ ਸਿੰਘ ਪੁੱਟੀ ਵਾਲੇ ਨੇ ਲਿਖਿਆ, ਉੱਠ ਮੁਸਾਫਰ ਸੁੱਤਿਆ ਤੇਰਾ ਪਿੰਡਾ ਰਹਿੰਦਾ ਦੂਰ, ਤੂੰ ਤਾਂ ਸੂਲਾਂ ਉੱਤੇ ਸੌ ਗਿਆ ਜਿਵੇਂ ਸੂਲੀ ਤੇ ਮਨਸੂਰ, ਹੁਣ ਚੱਲ ਖਦਰਾਣੇ ਦੀ ਢਾਬ ਤੇ ਜਿੱਥੇ ਕਰਨੇ ਮਾਫ ਕਸੂਰ, ਗੱਲ ਟੁੱਟੀਆਂ ਗੰਢਣ ਵਾਲਿਆ ਮਹਾਂ ਸਿੰਘ ਖੜਾ ਮਜ਼ਬੂਰ, ਇੰਨੀ ਸੁਣ ਖੜੋ ਗਏ ਉੱਠ ਕੇ ਕਹਿੰਦੇ ਜੋ ਭਾਵੇ ਮਨਜ਼ੂਰ, ਤੇਗ ਪਾਲੀ ਗਾਤਰੇ ਟਹਿਲ ਸਿਆਂ ਅੱਗੇ ਤੁਰ ਪੇ ਰੱਬ ਦੇ ਨੂਰ। ਇਸ ਇਤਿਹਾਸ ਵਿਚ ਮੈਂ ਗੁਲਾਬੇ ਪੰਜਾਬੇ ਫੱਤੇ ਵਰਗੇ ਡਰਾਕੜਾਂ ਦਾ ਜ਼ਿਕਰ ਨਹੀਂ ਕਰਨਾ, ਪਰ ਗਨੀ ਖਾਂ ਨਬੀ ਖਾਂ ਵਰਗੇ ਮਰਦਾਂ ਦੀ ਗੱਲ ਜ਼ਰੂਰ ਕਰਨੀ ਏ ਜਿਨ੍ਹਾਂ ਨੇ ਗੁਰੂ ਦੇਵ ਨੂੰ ਉੱਚਦਾ ਪੀਰ ਬਣਾ ਕੇ ਦੁਸ਼ਮਣ ਦੇ ਘੇਰੇ ਵਿਚੋਂ ਕੁੰਗਰਾਲੀ ਲਾਲ ਕੰਨੇ ਚ ਹੁੰਦਿਆਂ ਆਲਮਗੀਰ ਪਹੁੰਚਾ ਦਿੱਤਾ। ਇੱਥੇ ਭਾਈ ਨਗਾਈਆ ਸਿੰਘ ਨੇ ਆਪਣਾ ਘੋੜਾ ਗੁਰੂ ਸਾਹਿਬ ਨੂੰ ਭੇਟ ਕੀਤਾ, ਘੋੜੇ ਤੇ ਚੜ ਕੇ ਕਿਰਪਾਲ ਦਾਸ ਦੇ ਡੇਰੇ ਗੁਰੂ ਸਾਹਿਬ ਹੇਰ ਪਿੰਡ ਪਹੁੰਚੇ। ਕਿਰਪਾਲ ਦਾਸ ਨੂੰ ਡਰਿਆ ਵੇਖ ਕੇ ਸ਼ਹਿਨਸ਼ਾਹ ਸੀਲੋਵਾਣੀ ਤੇ ਅੱਗੇ ਲੰਮੇ ਜੱਟਪੁਰਿਆਂ ਨੂੰ

ਇੱਥੇ ਰਸਤੇ ਦੇ ਵਿੱਚ ਰਾਏਕੋਟ ਦਾ ਮੁਸਲਮਾਨ ਚੌਧਰੀ ਰਾਏ ਕੱਲਾ ਮਿਲਿਆ ਅਤੇ ਗੁਰਾਂ ਦੇ ਨਾਲ ਲੰਮੇ ਜਟਪੁਰੇ ਜਾ ਠਹਿਰਿਆ, ਬੇਨਤੀ ਕੀਤੀ, ਗੁਰੂ ਜੀ ਆਪ ਹਿੰਦੂ ਮੁਸਲਮਾਨ ਦੇ ਸਾਂਝੇ ਪੀਰੋ ਦਾਸ ਨੂੰ ਸੇਵਾ ਬਖਸ਼ੋ। ਰਾਏ ਕੱਲੇ ਦਾ ਪਿਆਰ ਤੱਕਦਿਆਂ ਗੁਰਦੇਵ ਨੇ ਕਿਹਾ, ਚੌਧਰੀ ਕਿਸੇ ਸਮਝਦਾਰ ਤੇ ਭਰੋਸੇਯੋਗ ਆਦਮੀ ਨੂੰ ਸਰਹੰਦ ਭੇਜ ਕੇ ਸਾਡੇ ਪੁੱਤਰਾਂ ਦੀ ਖਬਰ ਮੰਗਵਾ ਦੇ। ਉਸੇ ਵੇਲੇ ਰਾਏ ਕੱਲੇ ਨੇ ਨੂਰੇ ਮਾਹੀ ਨੂੰ ਸਰਹੰਦ ਵੱਲ ਤੋਰ ਦਿੱਤਾ। ਸਰਹੰਦ ਜਾ ਕੇ ਜੋ ਕੁਝ ਮਾਹੀ ਨੇ ਸੁਣਿਆ ਉਹਦੀ ਛਾਤੀ ਪਾਟ ਗਈ, ਓਨੀ ਪੈਰੀ ਵਾਪਸ ਮੁੜ ਪਿਆ। ਆ ਕੇ ਰੋ ਰੋ ਕੇ ਦੱਸਦਾ ਹਾਲ ਨੂਰਾ, ਸੂਰਜ ਚੰਨ ਬੱਦਲਾਂ ਵਿਚ ਆ ਗਿਆ ਏ, ਟੋਡਰ ਮੱਲ ਸਰਹੰਦ ਦੇ ਰਹਿਣ ਵਾਲਾ ਸੇਵਾ ਬਹੁ ਵਡਮੁੱਲੀ ਕਮਾ ਗਿਆ ਏ, ਸੰਸਕਾਰ ਲਈ ਮੁੱਲ ਜ਼ਮੀਨ ਲੈ ਕੇ ਸ਼ਾਹੂਕਾਰੇ ਦੀ ਰੀਤ ਨਿਭਾ ਗਿਆ ਏ। ਮਹਿੰਦਰ ਸਿੰਘਾ ਨਵਾਬ ਜੋ ਕੋਟਲੇ ਦਾ ਸ਼ੇਰ ਖਾਨ ਵੀ ਲੈਣ ਤੋਂ ਪਾ ਗਿਆ ਏ। ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਕੇ ਨੂਰਾ ਇਉਂ ਹਾਲ

ਉਸ ਵੇਲੇ ਗੁਰੂ ਦੇਵ ਰਾਏਕੋਟ ਦੇ ਨੇੜੇ ਖੇਤ ਵਿਚ ਬੈਠੇ ਸਨ। ਰਾਏ ਕੱਲਾ ਸਾਹਿਬਾਂ ਦੇ ਨਾਲ ਸੀ। ਇਹ ਦਰਦ ਕਹਾਣੀ ਸੁਣ ਕੇ ਸਾਰੇ ਰੋ ਪਏ, ਪਰ ਮਹਾਰਾਜ ਸ਼ਾਂਤ ਚਿਤ ਬੈਠੇ ਸਨ। ਰੱਬੀ ਹੁਕਮ ਦੇ ਨਾਲ ਤੀਰ ਦੀ ਨੋਕ ਨਾਲ ਦਬ ਦੇ ਬੂਟੇ ਨੂੰ ਪੁੱਟ ਕੇ ਜ਼ਾਲਮ ਸਰਕਾਰ ਦੀ ਜੜ ਪੁੱਟ ਦਿੱਤੀ। ਇਤਿਹਾਸ ਕਹਿੰਦਾ ਹੈ ਗੁਰੂ ਜੀ 21 ਦਿਨ ਲੰਮੇ ਜੱਟਪੁਰੇ ਵਰਾਜੇ। ਵਿਦਾ ਹੋਣ ਸਮੇਂ ਰਾਏ ਕੱਲੇ ਨੇ ਇੱਕ ਘੋੜਾ, ਢਾਲ, ਤਲਵਾਰ ਤੇ 101 ਸੋਨੇ ਦੀ ਮੋਹਰ ਭੇਟਾ ਧਰੀ। ਸਾਹਿਬਾਂ ਨੇ ਇੱਕ ਤਲਵਾਰ, ਸਰੋਪਾ ਤੇ ਗੰਗਾ ਸਾਗਰ ਦੀ ਬਖਸ਼ਿਸ਼ ਕੀਤੀ। ਇਥੋਂ ਸਤਿਗੁਰੂ ਮੈਦਿਆਣੇ ਹੁੰਦੇ ਹੋਏ ਤਖਤੂਪੁਰੇ ਪਹੁੰਚੇ। ਇਹ ਧਰਤੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਸੀ। ਜਿਹੜੀ ਛੱਪੜੀ ਵਿਚ ਗੁਰੂ ਨਾਨਕ ਜੀ ਨੇ ਪਾਰਥਰੀ ਵੱਲੋਂ ਸਰਾਪੇ ਜੱਕੋ ਧਾਲੀਵਾਲ ਨੂੰ ਇਸ਼ਨਾਨ ਕਰਾ ਕੇ ਕੰਚਨ ਵਰਗਾ ਬਣਾ ਦਿੱਤਾ ਸੀ, ਉਸੇ ਛੱਪੜੀ ਵਿਚ ਗੁਰੂ ਸਾਹਿਬਾਂ ਨੇ ਸਣੇ ਘੋੜੇ ਇਸ਼ਨਾਨ ਇਉਂ

ਅੱਜ ਉਸ ਛੱਪੜੀ ਦੀ ਥਾਂ ਦੇ ਉੱਤੇ ਅੰਮ੍ਰਿਤ ਸਰੋਵਰ ਬਣਿਆ ਏ। ਇਸ ਧਰਤੀ ਨੂੰ ਗੁਰੂ ਜੀ ਨੇ ਨੇਕਾਂ ਬਰ ਦਿੱਤੇ ਤੇ ਅੱਗੇ ਚੱਲ ਪਏ। ਇਥੋਂ ਨੇੜੇ ਪਿੰਡ ਬੰਦੇ ਦੇ ਇਕ ਪਾਸੇ ਸੰਘਣੇ ਜੰਗਲ ਦੇ ਝੁੰਡ ਵਿਚ ਗੁਰੂ ਜੀ ਸਮੇਤ ਸਿੰਘਾਂ ਦੇ ਬੈਠ ਗਏ। ਗੁਰਦੇਵ ਦੇ ਪੈਰ ਦੇ ਅੰਗੂਠੇ ਤੇ ਪਾਕਾ ਹੋ ਗਿਆ ਸੀ। ਇਥੇ ਇਕ ਲੁਹਾਰ ਮੁਸਲਮਾਨ ਮੱਝਾਂ ਚਾਰਦਾ ਗੁਰੂ ਜੀ ਦੇ ਕੋਲੇ ਆ ਗਿਆ ਤੇ ਸਾਹਿਬਾਂ ਦੇ ਨੀਲਾ ਬਣ ਪਹਿਨਿਆ ਹੋਇਆ ਸੀ। ਇਸ ਨੇ ਚੁੱਕ ਕੇ ਸਲਾਮ ਕੀਤੀ ਤਾਂ ਗੁਰੂ ਜੀ ਨੇ ਆਪਣੇ ਬਾਰੇ ਦੱਸਿਆ, ਇਸ ਮੁਸਲਮਾਨ ਲੁਹਾਰ ਨੇ 5 ਵਾਰੀ ਪੀਰ ਪੀਰ ਕਿਹਾ ਅਤੇ ਸ਼ਰਧਾ ਨਾਲ ਗੁਰੂ ਜੀ ਦੇ ਅੰਗੂਠੇ ਤੋਂ ਆਪਣੇ ਮੂੰਹ ਦੀ ਭਾਫ ਦੇ ਕੇ ਚੰਬੜੀ ਹੋਈ ਪੱਟੀ ਖੋਲਦਾ ਇਹ ਸ਼ਰਧਾਵਾਨ ਦੇ ਸਿਦਕ ਨੂੰ ਢਾਡੀ ਜਥਾ ਬਲਦੇਵ ਸਿੰਘ ਬਿੱਲੂ ਜਸਵੰਤ ਸਿੰਘ ਦੀਵਾਨਾ ਇੰਜ ਬਿਆਨ

ਪੱਟੀ ਖੋਲਣ ਦੇ ਨਾਲ ਪਾਕਾ ਫਿਸ ਗਿਆ। ਅੱਜ ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਪਾਕਾ ਸਾਹਿਬ ਬਣਿਆ ਏ। ਗੁਰੂ ਜੀ ਨੇ ਲੁਹਾਰ ਨੂੰ ਵਰ ਦਿੱਤਾ ਕਿ ਤੂੰ ਤੇ ਤੇਰੀ ਔਲਾਦ ਜਿਸ ਦੇ ਫੂਕ ਮਾਰੋਗੇ ਨਸੂਰਾ ਨੂੰ ਆਰਾਮ ਆਇਆ ਕਰੂਗਾ। ਮੰਦੇਨ ਤੇ ਸੈਦੋ ਨਗਰ ਦੇ ਲੋਕ ਦੁੱਧ ਲੈ ਕੇ ਗੁਰੂ ਜੀ ਦੇ ਚਰਨਾਂ ਚ ਹਾਜ਼ਰ ਹੋਏ। ਬੜੀ ਸ਼ਰਧਾ ਦੇ ਨਾਲ ਲੰਗਰ ਛਕਾਏ। ਮਹਾਰਾਜ ਨੇ ਲੋਕਾਂ ਦਾ ਪਿਆਰ ਵੇਖ ਕੇ ਖੁਸ਼ੀ ਦੇ ਘਰ ਵਿਚ ਆ ਕੇ ਕਿਹਾ, ਸਿੱਖੋ ਜਿੰਨਾ ਚਿਰ ਗੁਰੂ ਘਰ ਤੇ ਸ਼ਰਧਾ ਰੱਖੋਗੇ ਤੁਹਾਡੇ ਨਗਰਾਂ ਚ ਦੁੱਧ ਦੀਆਂ ਨਦੀਆਂ ਚੱਲਣਗੀਆਂ, ਤੁਹਾਡੇ ਪਿੰਡਾਂ ਵਿਚ ਭਲਵਾਨ ਪੈਦਾ ਹੋਣਗੇ। ਇਹ ਗੁਰੂ ਜੀ ਦੇ ਵਾਕ ਪੂਰੇ ਹੋਏ। ਸੈਦੋ ਤੇ ਮੁੰਦੇਰ ਅੱਜ ਵੀ ਭਲਵਾਨਾਂ ਦੇ ਪਿੰਡ ਹਨ। ਇਥੋਂ ਸੰਗ ਤੋਂ ਵਿਦਾ ਹੋ ਕੇ ਗੁਰੂ ਸਾਹਿਬ ਅੱਗੇ ਦੀਨਾ ਸਾਹਿਬ ਵੱਲ ਨੂੰ

ਪਿੰਡ ਪਹੁੰਚ ਕੇ ਗੁਰਾਂ ਨੇ ਮਿਸਤਰੀ ਤਰਖਾਣ ਭਾਈ ਦੇਸੂ ਦੇ ਚਬਾਰੇ ਚ ਡੇਰਾ ਕੀਤਾ। ਇਥੋਂ ਨੇੜੇ ਕਾਂਗੜ ਪਿੰਡ ਬਾਬੇ ਮਹਿਰ ਮਿੱਠੇ ਦੀ ਉਲਾਦ ਰਾਏ ਚੋਦ ਧਾਲੀਵਾਲ ਜਿਹੜਾ ਗੁਰੂ ਸਰ ਮਹਾਰਾਜ ਦੇ ਜੰਗ ਵਿਚ ਛੇਵੇਂ ਗੁਰੂ ਪਾਤਸ਼ਾਹ ਵੱਲੋਂ ਮਰਦਾਂ ਵਾਂਗੂ ਲੜਿਆ ਸੀ, ਉਨ੍ਹਾਂ ਦੇ ਪੋਤਰੇ ਚੌਧਰੀ ਲਖਮੀਰ ਸ਼ਮੀਰ ਤੇ ਤਖਤ ਮੱਲ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਏ। ਇਸ ਪਰਿਵਾਰ ਨੇ ਬਹੁਤ ਸੇਵਾ ਕੀਤੀ। ਖਬਰ ਸੁਣ ਕੇ ਭਾਈ ਰੂਪ ਚੰਦ ਦੀ ਵੰਸ਼ ਵਿਚੋਂ ਧਰਮ ਸਿੰਘ ਤੇ ਪਰਮ ਸਿੰਘ ਆ ਹਾਜ਼ਰ ਹੋਏ। ਇਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਸੁੰਦਰ ਪੁਸ਼ਾਕ ਤੇ ਇਕ ਘੋੜਾ ਭੇਟਾ ਕੀਤਾ। ਗੁਰੂ ਸਾਹਿਬ ਨੇ ਇਹ ਪੁਸ਼ਾਕ ਅਤੇ ਘੋੜਾ ਚੌਧਰੀ ਲਖਮੀਰ ਨੂੰ ਦੇ ਦਿੱਤਾ। ਉਧਰ ਵਜੀਦੇ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਦੀਨੇ ਕਾਂਗੜ ਬੈਠੇ ਆ। ਇਹ ਲਖਮੀਰ ਤੇ ਸ਼ਮੀਰ ਤੇ ਬੜਾ ਗੁੱਸੇ ਹੋਇਆ। ਇਹਨੇ ਗੁੱਸੇ ਭਰੀ ਚਿੱਠੀ ਲਿਖੀ, ਚੌਧਰੀਓ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੈਣੀਆਂ, ਚੌਧਰੀਆਂ ਖੁਸ ਜਾਣਗੀਆਂ। ਨਹੀਂ ਗੋਬਿੰਦ ਸਿੰਘ ਨੂੰ ਫੜ ਕੇ ਸਰਹੰਦ ਕਚਹਿਰੀ ਵਿਚ ਪੇਸ਼ ਕਰ ਦਿਓ। ਵਜੀਦਾ ਖਾਨ ਗੁੱਸੇ ਭਰੀ ਤਾੜਨਾ ਕਾਂਗੜ ਦੇ ਧਾਲੀਵਾਲ ਚੌਧਰੀਆਂ ਨੂੰ ਇਉਂ

ਮਰਦ ਤੇ ਸੂਰਮੇ ਜਹਾਨ ਤੇ ਨਿਤ ਨਹੀਂ ਜਾਂਦੇ। ਇਧਰ ਲਖਮੀਰ ਨੇ ਵਜੀਦੇ ਨੂੰ ਮਰਦਾਂ ਵਾਂਗ ਮੋੜ ਕੇ ਜਵਾਬ ਦਿੱਤਾ, ਅਸੀਂ ਰਾਏ ਜੋਧ ਦੇ ਪੋਤਰੇ ਆਂ, ਇਹ ਚੌਧਰਾਂ ਛੇਵੇਂ ਗੁਰਾਂ ਨੇ ਬਖਸ਼ੀਆਂ, ਅਸੀਂ ਗੁਰੂ ਜੀ ਤੋਂ ਸਾਰਾ ਖਾਨਦਾਨ ਵਾਰ ਦਿਆਂਗੇ। ਸਾਹਿਬ ਲਖਮੀਰ ਤੇ ਬੜੇ ਖੁਸ਼ ਹੋਏ। ਇੱਥੇ ਗੁਰੂ ਜੀ 9 ਮਹੀਨੇ ਰਹੇ, ਸੰਗਤਾਂ ਆਉਣ ਲੱਗੀਆਂ। ਇੱਥੋਂ ਸਾਹਿਬ ਨੇੜੇ ਪਿੰਡ ਬੁਰਜ ਮਾਨਾ ਵਾਲਾ ਜੋ ਅੱਜ ਕੱਲ ਰਾਜਗੜ੍ਹ, ਇੱਥੇ ਵੀ ਗਏ। ਆਖਿਰ ਗੁਰੂ ਜੀ ਨੇ ਤੀਰ ਤਲਵਾਰ ਅਤੇ ਬੰਦੂਕਾਂ ਦੇ ਜੰਗ ਤੋਂ ਬਾਅਦ ਗੁਰੂ ਜੀ ਨੇ ਕਲਮ ਦਾ ਜੰਗ ਲੜਿਆ। ਇਹ ਇਤਿਹਾਸਕ ਫਤਿਹ ਦੀ ਚਿੱਠੀ ਜ਼ਫਰਨਾਮਾ ਗੁਰੂ ਜੀ ਨੇ ਕਾਂਗੜ ਦੇ ਨੇੜੇ ਇੱਕ ਸੰਘਣੇ ਜੰਗਲ ਦੇ ਖੂੰਜੇ ਚ ਬਹਿ ਕੇ ਲਿਖਿਆ, ਜੋ ਕਾਂਗੜ ਦੇ ਤਾਲੀ ਵਾਲਾਂ ਦੀ ਜਗੀਰ ਸੀ, ਅੱਜ ਕੱਲ ਇੱਥੇ ਗੁਰਦੁਆਰਾ ਜ਼ਫਰਨਾਮਾ ਹੈ। ਇਸ ਚਿੱਠੀ ਵਿੱਚ ਗੁਰੂ ਸਾਹਿਬ ਔਰੰਗਜ਼ੇਬ ਨੂੰ ਫਟਕਾਰਾ ਇਉਂ

ਇਸ ਜਗ੍ਹਾ ਦੇ ਨੇੜੇ ਬਾਅਦ ਵਿਚ ਭਾਈ ਰੂਪ ਚੰਦ ਦੀ ਵੰਸ਼ ਵਿਚੋਂ ਧਰਮ ਸਿੰਘ ਦੇ ਪੁੱਤਰ ਭਾਈ ਦਿਆਲ ਸਿੰਘ ਨੇ ਇਕ ਪਿੰਡ ਵਸਾਇਆ ਜਿਸ ਦਾ ਨਾਮ ਦਿਆਲਪੁਰਾ ਭਾਈਕਾ ਰੱਖਿਆ। ਇਸੇ ਨਗਰ ਵਿਚ ਮਾਤਾ ਰੱਜੀ ਤੇ ਬਾਬਾ ਗੁੱਦੜ ਜੀ ਪੂਰਨ ਬ੍ਰਹਮ ਗਿਆਨੀ ਹੋਏ। ਇਨ੍ਹਾਂ ਕੁਝ ਬੋਲਦੇ ਖਿਮਾ ਦੇ ਜਾਚਕਾਂ ਬਖਸ਼ੋ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

کے سجے ہم ہیں سیو کری انہی کی بھاوت سیو کری

جو ہماری بد ہوتی میرے ستمرا ثابت تم ہر جانو آپے ثابت تم ہر

سو ہے خالصہ نے پرب میں ہوں میں داس میں پرب

ਔਰ ਸਤਸੰਗ ਜੀਓ ਇਹ ਰਾਗ ਸੁਗੜਈ ਹੈ ਜੋ ਆਪ ਜੀ ਨੂੰ ਸੁਣਾਉਣ ਲੱਗਿਆ ਹਾਂ। ਇਸ ਵਿੱਚ ਗੁਰੂ ਪਾਤਸ਼ਾਹ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ, ਜੇ ਸੋ ਤਾਵੇ ਪ੍ਰਾਣੀਆਂ ਪਾਵੇ ਤੁਰ ਲੈਣਾ, ਜੋ ਤੇਰੇ ਮਸਤਕ ਤੇ ਲਿਖਿਆ ਹੈ, ਬਿਨ ਕਰਮਾ ਕਿਛੂ ਨਾ ਲੱਭੇ ਜੇ ਫਿਰੇ ਸਭ ਤਰਨਾ, ਗੁਰਮਿਲ ਪਾਓ ਗੋਬਿੰਦ ਕਾ ਭੈ ਡਰ ਦੂਰ ਕਰਨਾ। ਇਹ ਵੀ ਬੜੀ ਪੁਰਾਤਨ ਰੀਤ ਹੈ ਜੋ ਆਪ ਜੀ ਨੂੰ ਆਪ ਸਭ ਸੁਣਨ ਵਾਲੇ ਬੈਠੇ ਹੋ ਤਾਂ ਹੀ ਦਿਲ ਕਰਦਾ, ਜੋ ਦੋ ਦੋ ਚੀਜ਼ਾਂ ਹਨ ਆਪ ਦੀ ਸੇਵਾ ਵਿੱਚ

ਸੋ ਇਹ ਰਾਗ ਸੁਗੜਈ ਦੀ ਬੜੀ ਪੁਰਾਤਨ ਰੀਤ ਹੈ ਜੋ ਆਪ ਨੂੰ, ਕਿਉਂਕਿ ਜਦੋਂ ਪਿਆਰ ਵਾਲੇ ਬੈਠਦੇ ਹਨ ਮੈਨੂੰ ਹਮੇਸ਼ਾ ਕਹਿੰਦੇ ਜੀ ਸਾਨੂੰ ਕੋਈ ਜਦੋਂ ਕੀਰਤਨ ਕਰਦੇ ਕੋਈ ਪੁਰਾਣੀਆਂ ਪੁਰਾਣੀਆਂ ਰੀਤਾਂ ਰਿਕਾਰਡ ਕਰਾ ਦਿਓ। ਸੋ ਅੱਜ